Thank you.

dásseme Dio. ਇਹ ਰਾਗ ਆਪ ਸਰਵਣ ਕਰ ਰਹੇ ਹੋ ਹੁਣ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਗ ਹੈ ਔਰ ਕਬੀਰ ਸਾਹਿਬ ਨੇ ਵੀ ਇਸੇ ਰਾਗ ਵਿੱਚ ਹੀ ਕਿਰਪਾ ਕੀਤੀ ਹੈ ਬੜੇ ਪਿਆਰ ਨਾਲ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਬੜੇ ਪਿਆਰ ਨਾਲ ਸੁਣੀ ਔਰ ਜੋ ਇਸਦਾ ਤਾਲ ਹੈ ਉਹ 15 ਮਾਤਰਾ ਹੈ

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਾਰ ਜਾਂਦਾ ਹੈ। ਤਾਂ ਬਾਈ ਮਾਂ ਕਰੜੀ ਹੁਕਮ ਮੰਨਣਾ, ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਨ ਕਰਦਾ ਤਾਂ ਭਿਖਾਰੀ ਕਹਦਾ ਹੈ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ। ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ। ਭਾਈ ਲਹਿਣਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਨਹੀਂ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋਹ ਰਿਹਾ ਸੀ, ਸਵੱਛ ਸੋਹਣੇ ਬਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਬਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਬਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ ਇਹ ਪੰਡ ਇਹੋ ਹੀ ਚੁੱਕ ਸਕਦਾ, ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਬਦਲ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ,
ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧ ਸੰਗਤ, ਇੱਕ ਪਰਚਾ ਹੀ ਸੀ ਨਾ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਗੁਰਪੀਰਾਂ ਕੀ ਇਹਨਾਂ ਚਾਕਰੀਆਂ ਨੂੰ, ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ।

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਖਮੀ ਦਾਸ ਪੁੱਤਰ, ਤੁਸੀਂ ਦੱਸੋ, ਬਾਬਾ ਬੁੱਢਾ ਜੀ ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਟਕਾ ਹੈ, ਤੁਹਾਡੀ ਮੁੱਠੀ ਵਿੱਚ ਟਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮ ਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ, ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ, ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ। ਆਪ

ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ। ਆਖਿਆ ਬਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ। ਆ ਚੁੱਕ ਲਓ ਬਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ। ਅੱਗੇ ਜਾ ਦੇਖਿਆ ਤਾਂ ਸੋਨੇ ਦਾ ਢੇਰ ਪਿਆ। ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ। ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ। ਮੁੱਠੀਆਂ ਭਰ ਲਓ ਬਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲੈਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਏ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ। ਉਹ ਮੇਰਾ ਦੇ ਸਾਈ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਸੰਸਾਰ ਤੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸਾਕ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ। ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭੋ ਕੁਛ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੇ ਗੱਲ ਨਾਲ ਲਾ ਲਿਆ। ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ। ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਣ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਿਰ ਦੀਜੈ ਕਾਣ ਨਾ ਕੀਜੈ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਾਧ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾਂ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਬਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ? ਸਿੱਧਕ ਭਾਵਨਾ, ਆਪਣੇ ਸਰੀਰ ਦੀ ਪਰਵਾਹ ਨਹੀਂ, ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ, ਹਰ ਵੇਲੇ ਸੇਵਾ ਵਿੱਚ ਡਟੇ ਰਹੇ, ਜੁੜੇ ਰਹੇ ਸੇਵਾ ਵਿੱਚ, ਤੇ ਤੀਸਰੇ ਗੁਰੂ ਨਾਨਕ ਬਣ ਗਏ। ਕਿਤਨੇ ਵਰਦਾਨ ਮਿਲੇ ਸੇਵਾ ਕਰਕੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਸੇਵਾ ਕਰਕੇ ਮਿਲੀਆਂ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ, ਇਹ ਮਾਨ ਸਤਿਕਾਰ ਉਹਨਾਂ ਨੂੰ ਹੀ ਪ੍ਰਾਪਤ ਹੋਇਆ।

ਲੋਟਾ ਨਾਲੇ ਵਿੱਚ ਸੁੱਟ ਦਿੱਤਾ। ਆਖਿਆ ਸ੍ਰੀ ਚੰਦ ਪੁੱਤਰ, ਆ ਲੋਟਾ ਤਾਂ ਕੱਢ ਲਿਆ, ਮਹਾਰਾਜ ਕੋਈ ਸਿੱਖ ਆਉਂਦਾ ਉਹਨੂੰ ਕਹਿ ਦੇਵਾਂਗੇ, ਕੱਢ ਲਿਆਏਗਾ। ਲਖਮੀ ਦਾਸ ਪੁੱਤਰ ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ। ਮਹਾਰਾਜ ਹੁਣੇ ਕੋਈ ਸੇਵਾਦਾਰ ਆਂਦਾ ਐਵੇਂ ਲਿਬੜ ਜਾਵਾਂਗੇ, ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ। ਕੋਈ ਆਵੇਗਾ ਹੁਣੇ ਕੱਢ ਦੇ। ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਲੈਣੇ ਵੱਲ ਨਿਗਾਹ ਕੀਤੀ, ਲੈਣਿਆ ਭਾਈ ਲੈਣੇ ਨੇ ਆਪਣੇ ਵਸਤਰਾਂ ਦਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਬਈ ਚਿੱਕੜ ਵਿੱਚ ਲਿਬੜ ਜਾਵਾਂਗਾ, ਸਤ ਵਚਨ ਕੀਤਾ। ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੜਨਾ ਪੈਂਦਾ। ਇਹ ਅਨੇਕਾਂ ਦਾ ਤਾਰਨ ਤਹਾਰ ਹੋਏਗਾ, ਅਨੇਕਾਂ ਤਰਨਗੇ ਇਹਦੇ ਸਦਕੇ। ਤੇ ਸਮਾਂ ਆਇਆ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਗੁਰੂ ਨਾਨਕ ਬਣ ਗਏ ਸੇਵਾ ਦੇ ਸਦਕੇ। ਭਾਈ ਬਾਲਾ ਜੀ ਇੱਕ ਵਾਰੀ ਪੁੱਛਣ ਲੱਗੇ, ਮਹਾਰਾਜ ਆ ਤੁਸੀਂ ਸਾਡੇ ਤੋਂ ਪਿੱਛੇ ਆਏ ਹੋ ਤੇ ਗੱਦੀ ਦੇ ਮਾਲਕ ਬਣ ਗਏ ਹੋ, ਤੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਚਪਨ ਤੋਂ ਨਾਲ ਰਹੇ ਹਾਂ, ਇਕੱਠੇ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹਦਾ ਕਾਰਨ ਕੀ ਹੈ? ਥੋੜਾ ਹੀ ਸਮਾਂ ਹੋਇਆ ਤੁਸੀਂ ਆਇਓ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ, ਤੇ ਅਸੀਂ ਬਚਪਨ ਤੋਂ ਇਕੱਠੇ ਰਹੇ, ਸੇਵਾ ਵਿੱਚ ਰਹੇ, ਸੇਵਾ ਵੀ ਭਾਵਨਾ ਨਾਲ ਕੀਤੀ, ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ? ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਬਾਲਾ ਜੀ ਇਹ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ, ਕਿਸ ਨਦਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ? ਬਾਲਾ ਜੀ ਕਹਿਣ ਲੱਗੇ, ਮੈਂ ਤਾਂ ਪੂਰਨ ਮਹਾਂਪੁਰਖ ਸਮਝ ਕੇ, ਸੰਤ ਸਮਝ ਕੇ ਸੇਵਾ ਕੀਤੀ ਹੈ। ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਫਿਰ ਤੁਸੀਂ ਕਿਹੜੇ ਸੰਤ ਤੋਂ ਘੱਟ ਹੋ? ਤੁਸੀਂ ਸੰਤ ਸਮਝ ਕੇ ਸੇਵਾ ਕੀਤੀ ਹੈ ਤੇ ਤੁਹਾਨੂੰ ਸੰਤ ਬਣਾ ਗਏ ਹਨ, ਮਹਾਰਾਜ ਤੁਸੀਂ ਕੀ ਸਮਝ ਕੇ ਕੀਤੀ ਸੇਵਾ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਮੈਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਹੈ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ। ਚਾਕਰੀ ਕਰਦਿਆਂ ਹੋਇਆ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ, ਫਿਰ ਇਹ ਨਦਰ, ਇਹ ਬਖਸ਼ਿਸ਼, ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇ।

ਨਾਲ ਲੈ ਕੇ ਕੋਠੇ ਤੇ ਚੜੀ ਹੈ। ਔਰ ਇਸ ਮਕਾਨ ਦੀ ਛੱਤ ਉੱਤੇ ਗੋਹਾ ਪੱਥਣਾ ਸ਼ੁਰੂ ਕੀਤਾ ਇਸ ਨੇ। ਮਨ ਵਿੱਚ ਖੁਸ਼ ਹੈ ਮੇਰਾ ਬੱਚਾ, ਹੁਣ ਖੇਡਣ ਜੋਗਾ ਹੋ ਗਿਆ। ਇਹਨੇ ਇਹਦੇ ਹੱਥ ਵਿੱਚ ਇੱਕ ਛੋਟੀ

ਮਾਂ ਇਸ ਦੇ ਹੱਥੋਂ ਗੈਂਦ ਲੈਂਦੀ ਹੈ, ਦੂਰ ਵਗਾ ਕੇ ਮਾਰਦੀ ਹੈ। ਬੱਚਾ ਭੱਜ ਕੇ ਜਾਂਦਾ, ਗੇਂਦ ਚੁੱਕ ਕੇ ਲਿਆਉਂਦਾ, ਫਿਰ ਮਾਂ ਨੂੰ ਆ ਕੇ ਪਰੇਸ਼ਾਨ ਕਰਦਾ। ਮਾਂ ਫਿਰ ਉਸ ਗੇਂਦ ਨੂੰ ਲੈ ਕੇ ਦੂਰ ਵਗਾਉਂਦੀ ਹੈ, ਬੱਚਾ ਫਿਰ ਭੱਜ ਕੇ ਜਾਂਦਾ ਹੈ। ਇਸ ਪ੍ਰਕਾਰ ਨਾਲੇ ਇਹ ਮਾਂ ਆਪਣਾ ਕੰਮ ਪਈ ਕਰਦੀ ਹੈ, ਨਾਲੇ ਆਪਣੇ ਬੱਚੇ ਨੂੰ ਖੇਡਦਾ ਵੇਖ ਕੇ ਬੜੀ ਖੁਸ਼ ਹੋ ਰਹੀ ਹੈ, ਬਹੁਤ ਪ੍ਰਸੰਨ ਹੋ ਰਹੀ ਹੈ। ਮਨ ਵਿੱਚ ਉਮੰਗ ਹੈ, ਮਨ ਵਿੱਚ ਖੁਸ਼ੀ ਹੈ, ਮੇਰਾ ਬੱਚਾ ਹੁਣ ਖੇਡਣ ਜੋਗਾ ਹੋ ਗਿਆ। ਇਸੇ ਪ੍ਰਕਾਰ ਕੁਝ ਸਮਾਂ ਬੀਤਿਆ, ਇਸ ਵਾਰੀ ਬੱਚੇ ਨੇ ਗੇਂਦ ਲਿਆ ਕੇ ਫਿਰ ਮਾਂ ਨੂੰ ਦਿੱਤੀ। ਮਾਂ ਨੇ ਬੇਧਿਆਨੇ ਹੋ ਕੇ ਉਸੇ ਤਰ੍ਹਾਂ ਫਿਰ ਗੇਂਦ ਵਗਾ ਕੇ ਮਾਰੀ, ਦੂਰ ਸੁੱਟੀ। ਇਸ ਵਾਰੀ ਇਹ ਗੇਂਦ ਜਿਹੜੀ ਸੀ ਬਨੇਰੀ ਨਾਲ ਟਕਰਾ ਕੇ ਥੱਲੇ ਜਾ ਪਈ। ਮਾਂ ਆਪਣੇ ਕੰਮ ਵਿੱਚ ਮਸ਼ਗੂਲ ਹੈ, ਇੱਧਰ ਇਹ ਬੱਚਾ ਪਹਿਲੇ ਵਾਂਗ ਹੀ ਭੱਜਾ ਉਸ ਗੇਂਦ ਦੇ ਪਿੱਛੇ। ਹੁਣ ਬੱਚੇ ਨੂੰ ਕੀ ਪਤਾ ਹੈ ਕਿ ਇਹ ਬਨੇਰੀ ਤੋਂ ਅੱਗੇ ਕੋਠਾ ਖਤਮ ਹੈ। ਛੋਟਾ ਜਿਹਾ ਬਾਲਕ, ਮਾਸੂਮ ਬੱਚਾ ਗੇਂਦ ਦੇ ਪਿੱਛੇ ਭੱਜਿਆ, ਗੇਂਦ ਤੇ ਟਕਰਾ ਕੇ ਬਨੇਰੀ ਨਾਲ ਉਹ ਥੱਲੇ ਡਿੱਗ ਪਈ। ਤੇ ਬੱਚੇ ਨੇ ਜੋ ਹੀ ਗੇਂਦ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ, ਉਹਦਾ ਵੀ ਧਿਆਨ ਚੁੱਕ ਗਿਆ ਤੇ ਬਨੇਰੀ ਨਾਲ ਟਕਰਾ ਕੇ ਉਹ ਵੀ ਧੜਾਮ ਕਰਕੇ ਥੱਲੇ ਜਾ ਪਿਆ। ਮਾਸੂਮ ਬੱਚਾ, ਛੋਟਾ ਜਿਹਾ ਬਾਲਕ, ਫੁੱਲ ਜਿਹਾ ਉਹ ਬੱਚਾ ਟਕਰਾਇਆ ਬਨੇਰੀ ਦੇ ਨਾਲ, ਥੱਲੇ ਜਾ ਡਿੱਗਾ ਔਰ ਡਿੱਗਦੇ ਹੀ ਉਹਦੇ ਪ੍ਰਾਣ ਖਤਮ ਹੋ ਗਏ। ਮਾਂ ਨੇ ਵੇਖਿਆ, ਇਕਦਮ ਕੁਰਲਾਹਟ ਮਚ ਗਈ, ਰੁਦਨ ਸ਼ੁਰੂ ਹੋ ਗਿਆ। ਜਿੱਥੇ ਥੋੜੀ ਦੇਰ ਪਹਿਲਾਂ ਖੁਸ਼ੀ ਸੀ, ਜਿੱਥੇ ਥੋੜੀ ਦੇਰ ਪਹਿਲਾਂ ਖੇਡ ਵਿੱਚ ਮਸਤ ਸੀ ਇਹ ਮਾਂ, ਬੱਚੇ ਨੂੰ ਵੇਖ ਕੇ ਖੁਸ਼ ਹੋ ਰਹੀ ਸੀ, ਉੱਥੇ ਹੁਣ ਰੁਦਨ ਹੁੰਦਾ ਪਿਆ। ਵਿਰਲਾ ਕੀਰਨੇ ਪਈ ਪਾ ਰਹੀ ਹੈ ਇਹ ਮਾਂ। ਆਲਾ ਦੁਆਲਾ ਇਕੱਠਾ ਹੋ ਗਿਆ ਔਰ ਇਸ ਬੱਚੇ ਨੂੰ ਵੇਖ ਵੇਖ ਕੇ ਜੋ ਥੋੜੀ ਦੇਰ ਪਹਿਲਾਂ ਖੇਡਦਾ ਪਿਆ ਸੀ ਤੇ ਹੁਣ ਬਿਲਕੁਲ ਇਹਦੇ ਪ੍ਰਾਣ ਖਤਮ ਨੇ। ਸਾਰੇ ਹੀ ਹੈਰਾਨ ਹਨ। ਭਗਤ ਕਬੀਰ ਜੀ ਇਸ ਘਟਨਾ ਨੂੰ ਵੇਖ ਕੇ ਕਹਿੰਦੇ ਨੇ, ਇਹ ਭੋਲੀ ਮਾਂ ਇਹ ਤਾਂ ਸੋਚਦੀ ਹੈ ਕਿ ਮੇਰਾ ਬੱਚਾ ਹੁਣ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ ਹੈ, ਅਸਲੀਅਤ ਤੋਂ ਇਹ ਜਾਣੂ ਨਹੀਂ। ਅਸਲੀਅਤ ਕੀ ਹੈ? ਆਪ ਕਹਿੰਦੇ ਨੇ, ਇਤਨਾ ਕ ਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ। ਇਸ ਨੂੰ ਇਹ ਪਤਾ ਨਹੀਂ ਕਿ ਮੇਰਾ ਬੱਚਾ ਵੱਡਾ ਨਹੀਂ ਬਲਕਿ ਅਸਲੀਅਤ ਇਹ ਛੋਟਾ ਹੋ ਰਿਹਾ। ਉਹ ਕਿਵੇਂ? ਭਲਾ ਜੇ ਇਸ ਬੱਚੇ ਦੀ ਉਮਰ ਲਿਖੀ ਹੈ 5 ਸਾਲ, ਅੱਜ ਇਹ 4 ਸਾਲ ਦਾ ਹੋ ਗਿਆ, ਬਾਕੀ ਤਾਂ 1 ਸਾਲ ਰਹਿ ਗਿਆ, 1 ਸਾਲ ਬਾਕੀ ਰਹਿ ਗਿਆ, 4 ਬੀਤ ਗਏ। ਭਗਤ ਜੀ ਕਹਿੰਦੇ ਨੇ, ਬਸ ਇਸੇ ਭੁਲੇਖੇ ਵਿੱਚ ਅਸੀਂ ਪਏ ਹੋਏ ਹਾਂ, ਸਾਰਾ ਸੰਸਾਰ ਪਿਆ ਹੋਇਆ ਹੈ। ਸੱਚ ਨੂੰ ਛੱਡ ਕੇ, ਪਰਮੇਸ਼ਵਰ ਨੂੰ ਛੱਡ ਕੇ ਅਸੀਂ ਝੂਠੀ ਦੁਨੀਆਂ ਦੇ ਮਗਰ ਲੱਗ ਕੇ ਇਹਨੂੰ ਸੱਚਾ ਕਰਕੇ ਮਨ ਬੈਠੇ ਹਾਂ। ਹਜ਼ੂਰ ਭਗਤ

ਅਸਲੀਅਤ ਤਾਂ ਇਹ ਹੈ ਜਿਵੇਂ ਇੱਕ ਰੱਸੀ ਨੂੰ ਬਣਾਉਣ ਲੱਗਿਆਂ ਕਿਤਨਾ ਟਾਈਮ ਲੱਗਦਾ ਪਰ ਉਹਨੂੰ ਕੱਟਣ ਲੱਗਿਆਂ ਛਿਣ ਮਾਤਰ ਲੱਗਦਾ। ਇੱਕ ਦੀਵਾਰ ਨੂੰ ਬਣਾਉਣ ਵਾਸਤੇ ਕਿੰਨਾ ਸਮਾਂ ਲੱਗਦਾ, ਪਹਿਲਾਂ ਉਸਦਾ ਨਕਸ਼ਾ ਖਿੱਚਿਆ ਜਾਏਗਾ, ਫਿਰ ਮਟੀਰੀਅਲ ਇਕੱਠਾ ਕੀਤਾ ਜਾਏਗਾ, ਫਿਰ ਚੰਗੇ ਰਾਜ ਮਿਸਤਰੀ ਲੱਗਣਗੇ, ਮਜ਼ਦੂਰ ਲੱਗਣਗੇ, ਤਾਂ ਕਿਧਰੇ ਜਾ ਕੇ ਉਹ ਦੀਵਾਰ ਬਣਨੀ। ਤੇ ਜੇ ਕਿਧਰੇ ਉਸਨੂੰ ਢਾਉਣਾ ਹੋਵੇ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹ ਦੀਵਾਰ ਬਣੀ ਬਣਾਈ ਢਹਿ ਢੇਰੀ ਹੋ ਜਾਂਦੀ ਹੈ। ਬਸ ਇਸੇ ਪ੍ਰਕਾਰ ਇਹ ਜੀਵਨ ਹੈ। ਇਸ ਜੀਵਨ ਨੂੰ ਸੰਸਾਰਿਕ ਦ੍ਰਿਸ਼ਟੀ ਨਾਲ ਸਿੰਜਿਆ

ਖਤਮ ਹੋਣ ਤੇ ਆਉਂਦਾ ਹੈ, ਵਾਹਿਗੁਰੂ ਦਾ ਹੁਕਮ ਹੁੰਦਾ ਹੈ। ਛਿਣ ਮਾਤਰ ਵਿੱਚ ਹੀ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਇਕਦਮ ਤੁਰ ਜਾਂਦਾ ਹੈ। ਯਾਨੀ ਸੰਜੋਗ ਦੀ ਕੜੀ ਟੁੱਟੀ ਤੇ ਜੀਵਨ ਦੀ ਕੜੀ ਟੁੱਟੀ, ਸਭ ਕੁਝ ਖਤਮ ਹੋ ਜਾਂਦਾ ਹੈ। ਸ਼ੇਖ ਫਰੀਦ ਜੀ ਸਾਨੂੰ ਉਪਦੇਸ਼ ਫਰਮਾਨ ਕਰਦੇ ਨੇ, ਭਾਈ ਕਿਸੇ ਚੀਜ਼ ਨੂੰ ਬਣਾਉਣ ਲੱਗਿਆ ਕਿਤਨਾ ਸਮਾਂ ਲੱਗਦਾ, ਪਰ ਖਤਮ ਕਰਨ ਲੱਗਿਆ ਛਿਣ ਮਾਤਰ ਨਹੀਂ ਲੱਗਦਾ। ਇਸੇ ਪ੍ਰਕਾਰ ਇਸ ਜੀਵਨ ਨੂੰ ਬਣਾਉਣ ਲੱਗਿਆ ਬਹੁਤ ਸਮਾਂ ਲੱਗਦਾ, ਪਰ ਜਦੋਂ ਇਹ ਖਾਤਮੇ ਤੇ ਆਉਂਦਾ ਛਿਣ ਮਾਤਰ ਨਹੀਂ ਲੱਗਦਾ। ਕਹਿੰਦੇ ਨੇ ਭਗਤ ਜੀ

ਕਿ ਅਸਮਾਨ ਪੁੱਛਦਾ ਹੈ ਇਸ ਧਰਤੀ ਕੋਲੋਂ, ਇਹ ਧਰਤੀ ਮਾਤਾ ਮੈਂ ਜੁਗਾਂ ਜੁਗਾਂਤਰਾਂ ਤੋਂ ਵੇਖਦਾ ਆ ਰਿਹਾ, ਤੇਰੇ ਉੱਤੇ ਬੜੇ ਬੜੇ ਮਹਾਬਲੀ ਆਏ, ਪੀਰ ਪੈਗੰਬਰ ਵਲੀ ਅਵਤਾਰ ਆਏ, ਐਸੇ ਵੀ ਮਨੁੱਖ ਆਏ ਜਿਹੜੇ ਕਹਿੰਦੇ ਨੇ ਇਹ ਧਰਤੀ ਮੇਰੀ ਹੈ, ਇਹਦੇ ਵਿੱਚੋਂ ਮੈਂ

ਜੁਗਾਂ ਜੁਗਾਂਤਰਾਂ ਤੋਂ ਮੈਂ ਵੇਖਦਾ ਆ ਰਿਹਾ ਹਾਂ, ਜਿਹੜੇ ਇਹਦੇ ਮਾਲਕ ਬਣਦੇ ਮਾਣ ਅਹੰਕਾਰ ਵਿੱਚ ਮੱਤੇ ਹੋਏ ਆਪਣੇ ਆਪ ਨੂੰ ਖੁਦ ਮੁਖਤਿਆਰ ਦੱਸਦੇ ਸਨ। ਮੈਂ ਤੇਰੇ ਕੋਲੋਂ ਪੁੱਛਦਾ ਉਹ ਕਿੱਥੇ ਚਲੇ ਗਏ। ਅਖੀਰਲੀਆਂ ਪੰਕਤੀਆਂ ਵਿੱਚ ਇੱਕ ਖਿਆਲ ਪੇਸ਼ ਕੀਤਾ ਹੈ ਸ਼ੇਖ।

ਸਾਰੇ ਇਸ ਧਰਤੀ ਦੇ ਵਿੱਚ ਹੀ ਸਮਾਏ ਹੋਏ ਨੇ। ਜਿਹੜੇ ਧਰਤੀ ਦੇ ਉੱਤੇ ਖਰੂਦ ਕਰਦੇ ਸਨ, ਜੰਗ ਯੁੱਧ ਕਰਦੇ ਸਨ, ਆਪਣੇ ਆਪ ਨੂੰ ਇਸਦਾ ਮਾਲਕ ਦੱਸਦੇ ਸਨ, ਉਹ ਅਖੀਰ ਇਸ ਮਿੱਟੀ ਵਿੱਚ ਹੀ ਮਿਲ ਗਏ। ਹੋਰ ਗਏ ਕਿੱਥੇ ਨੇ? ਹਾਂ, ਕਿਸੇ ਦੇ ਨਾਲ ਚੰਗਿਆਈਆਂ ਗਈਆਂ, ਕਿਸੇ ਦੇ ਨਾਲ ਬੁਰਿਆਈਆਂ ਗਈਆਂ। ਜਿਹਨੇ ਚੰਗੇ ਕੰਮ ਕੀਤੇ, ਸੰਸਾਰ ਉਹਦੇ ਨਾਂ ਨੂੰ ਲੈ ਕੇ ਸ਼ਰਧਾ ਨਾਲ ਨਮਸਕਾਰ ਕਰਦਾ ਹੈ, ਤੇ ਜਿਸਨੇ ਮੰਦੇ ਕੰਮ ਕੀਤੇ ਉਹਦਾ ਨਾਂ ਤੇ ਜ਼ਰੂਰ ਲਿਆ ਜਾਂਦਾ ਪਰ ਨਫ਼ਰਤ ਨਾਲ ਲਿਆ।

ਥੋੜੇ ਜਿਹੇ ਸਮੇਂ ਵਿੱਚ ਰਾਗ ਦੁਰਗਾ ਗਾਇਨ ਦੀ ਕੋਸ਼ਿਸ਼ ਕਰਾਂਗੇ। ਇਸ ਵਿੱਚ ਪਹਿਲੀ ਬੰਦਿਸ਼ ਸੱਤ ਮਾਤਰੇ ਸਲੋ ਸਟੇਟ ਕਰਾਂਗੇ ਕੀਰਤਨ, ਉਸ ਤੋਂ ਬਾਅਦ ਤਿੰਨ ਤਾਲ ਲੈ ਤੇਜ਼ ਹੋ ਕੇ ਆਪੇ ਨੂੰ ਕੁਛ ਸਰਗਮਾ ਤਾਣਾ ਸੁਣਾਓਗੇ। ਉਮੀਦ ਹੈ ਆਪ ਜੀ ਪਿਆਰ ਨਾਲ ਸਰਗਮ ਕਰੋਗੇ।

ਪਾਠ ਕਰਿਆ ਕਰੋ। ਪੋਥੀਆਂ ਸਾਹਮਣੇ ਰੱਖਣ ਦਾ ਇਹੋ ਹੀ ਇੱਕ ਫਾਇਦਾ ਹੈ ਕਿ ਇਨਸਾਨ ਚੰਗੀ ਤਰ੍ਹਾਂ ਬੋਲ ਸਕਦਾ ਹੈ। ਇਸ ਲਈ ਸਾਰੇ ਪਿਆਰ ਨਾਲ ਕਰੀਬਨ ਸਾਰੀ ਸੰਗਤ ਹੀ ਪੋਥੀਆਂ ਰੱਖਦੀ ਹੈ, ਫਿਰ ਪੜ੍ਹਦੇ ਕਿਉਂ ਨਹੀਂ? ਪੜ੍ਹੋ ਸਾਰੇ, ਕੋਈ ਰਸਨਾ ਖਾਲੀ ਨਾ ਰਹੇ। ਆਓ ਸਾਹਿਬ ਪੰਚਮ ਪਾਤਸ਼ਾਹ ਜੀ ਦੀਆਂ ਕੈਸੀਆਂ ਇਹ ਪਿਆਰੀਆਂ ਤੁਕਾਂ ਨੇ, ਪੜ੍ਹੋ ਸਾਰੇ।

बिन देखे प्रीत मां हर बिन रह न सको एक राती हो रह ना सका।

ਕਰਾਂ ਹਰ ਬਿਨ ਦੈ ਨਸ ਕੋ ਇੱਕ ਰਾਤੀ ਹਰ ਬਿਨ ਕਿਉਂ ਜੀਵਾ ਮੇਰੀ ਮਾਈ ਹਰ ਬਿਨ ਰਹਿ ਨਸ ਕੋ ਇੱਕ ਰਾਤੀ ਹਰ ਬਿਨ ਕਿਉਂ ਜੀਵਾ ਮੇਰੀ ਮਾਈ।

ਹਰ ਬਿਨ ਰਹਿਣ ਨ ਜਾਈ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਰ। ਸਾਹਿਬ ਆਪਣੀ ਹਾਲਤ ਦੱਸਦੇ ਕਿ ਪ੍ਰਮਾਤਮਾ ਤੇਰੇ ਦਰਸ਼ਨਾਂ ਤੋਂ ਬਿਨਾਂ ਮੇਰੀ ਹਾਲਤ ਕੀ ਹੁੰਦੀ ਹੈ।

ਸਕਾਂ, ਮੈਨੂੰ ਨੀਂਦਰ ਵੀ ਨਹੀਂ ਆਉਂਦੀ, ਮੈਂ ਨੀਂਦ ਨਾ ਆਵੇ ਜੀ ਉਹ ਭਾਵੇ ਅੰਨ ਨਾ ਪਾਣੀ। ਕੁਛ ਵੀ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਤੇਰੇ ਤੋਂ ਬਿਨਾਂ, ਅੰਨ ਖਾਣਾ ਤਾਂ ਵੀ ਤ੍ਰਿਪਤੀ ਨਹੀਂ, ਪਾਣੀ ਪੀਣਾ ਤਾਂ ਵੀ ਚੰਗਾ ਨਹੀਂ ਲੱਗਦਾ। ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ ਉਨਾ ਚਿਰ ਮੈਨੂੰ ਕੋਈ ਵੀ ਵਸਤੂ ਚੰਗੀ ਨਹੀਂ ਲੱਗਦੀ। ਪਾਣੀ ਅੰਨ ਨਾ ਪਾਵੇ ਮਰੀਏ ਹਾਵੇ, ਬਿਨ ਫਿਰ ਕਿਉਂ ਸੁਖ ਪਾਈਏ। ਇਹ ਸਤਿਗੁਰ ਸਾਡੇ ਤੇ ਵੀ ਕਰ ਕਿਰਪਾ, ਸਾਨੂੰ ਵੀ ਐਸਾ ਜੀਵਨ ਬਖਸ਼ ਦੇ ਕੋਈ ਵੀ ਚੀਜ਼ ਤੇਰੇ ਦਰਸ਼ਨਾਂ ਤੋਂ ਬਿਨਾਂ ਸਾਨੂੰ ਚੰਗੀ ਨਾ ਲੱਗੇ, ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ। ਕੁਛ ਵੀ ਨਾ ਖਾਈਏ, ਕੁਛ ਵੀ ਨਾ ਪੀਏ, ਮਨ ਅੰਦਰ ਐਸੀ ਹੀ ਪਿਆਸ ਹੋਵੇ ਕਿ ਪਹਿਲੇ ਸਤਿਗੁਰ ਦੇ ਦਰਸ਼ਨ ਕਰਨੇ ਨੇ, ਫਿਰ ਕਿਸੇ ਚੀਜ਼ ਨੂੰ ਹੱਥ ਲਾਉਣਾ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਪਰ ਜਿਸ ਨੂੰ ਦਰਸ਼ਨਾਂ ਦਾ ਅਮਲ ਹੋ ਜਾਏ ਨਾ, ਕਿੰਨੀਆਂ ਵੀ ਚੀਜ਼ਾਂ ਕਿੰਨੀਆਂ ਵੀ ਵਸਤੂਆਂ ਅੱਗੇ ਰੱਖ ਦਈਏ ਨਾ, ਉਹ ਜਿਹਦਾ ਅਮਲ ਕਰਦਾ ਹੋਵੇ ਨਾ, ਜਿੰਨਾ ਚਿਰ ਉਹ ਅਮਲ ਨਾ ਮਿਲੇ ਉਹਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਕਹਿੰਦਾ ਨਹੀਂ, ਮੈਨੂੰ ਤੇ ਉਹੀ ਅਮਲ ਦੇ ਜਿਹੜਾ ਮੈਂ ਰੋਜ਼ ਅਮਲ ਕਰਨਾ। ਤੇ ਸਤਿਗੁਰ ਦਰਸ਼ਨਾਂ ਦਾ ਅਮਲ ਰੋਜ਼ ਕਰਦੇ ਨੇ, ਉਹ ਕਿਵੇਂ ਦਰਸ਼ਨਾਂ ਦਾ ਅਮਲ ਛੱਡ ਦੇਣ, ਵਿਸਾਰ ਦੇਣ, ਭੁਲਾ ਦੇਣ? ਆਖਦੇ ਨੇ ਪ੍ਰਮਾਤਮਾ ਜਿੰਨਾ ਚਿਰ ਤੇਰੇ ਦਰਸ਼ਨਾਂ ਦਾ ਅਮਲ ਮੈਂ ਕਰ ਨਹੀਂ ਨਾ ਲੈਂਦਾ, ਉਹਨਾਂ ਚਿਰ ਮੈਨੂੰ ਸ਼ਾਂਤੀ ਨਹੀਂ ਉਹ ਮਿਲਦੀ। ਪਰ ਇਹ ਮੇਰੇ ਕੋਲ ਨਾ ਖੋਈ, ਇਹ ਮੈਨੂੰ ਬਖਸ਼ੀ ਰੱਖ। ਅਸੀਂ ਵੀ ਕਰੀਏ ਬੇਨਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਨੈਣ ਤਰਸਣ ਦਰਸ ਪਰਸਣ, ਨੈਣ ਨੀਂਦ ਰਹਿਣ ਵਿਹਾਨੀਆਂ ਰਹਿ ਨਾ ਸਕਾਂ। ਨੈਣ ਤਰਸਦੇ ਕਿਸ ਵਾਸਤੇ? ਤੇਰੇ ਦਰਸ਼ਨਾਂ ਦੇ ਵਾਸਤੇ।

0: ਅਮਲ ਕਰ, ਕਿਉਂਕਿ ਸਾਹਿਬਾਂ ਨੇ ਆਖੇ ਅਮਲ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਅਮਲ ਕਰ।
1: ਅਮਲ ਜੇ ਕੀਤੇ ਦੁਨੀ ਵਿੱਚ ਦਰਜੇ ਆਵੇ ਕੰਮ,
0: ਅਮਲ ਕਰ। ਕੈਸਾ ਅੰਮ੍ਰਿਤ ਵੇਲੇ ਉੱਠ, ਨਾਮ ਜਪ, ਸਿਮਰਨ ਕਰ, ਗੁਰੂ ਦਰਬਾਰ ਵਿੱਚ ਆ, ਇਹ ਅਮਲ ਕੀਤਾ ਤੇਰੇ ਦਰਗਾਹ ਵਿੱਚ ਕੰਮ ਆਵੇਗਾ, ਸਫਲਾ ਹੋਵੇਗਾ, ਇਹ ਤੇਰਾ ਅਮਲ ਤੇਰੀ ਸਹਾਇਤਾ ਕਰੇਗਾ। ਤੇ ਅਸੀਂ ਵੀ ਐਸਾ ਅਮਲ ਕਰਨਾ ਹੈ ਜਿਸ ਅਮਲ ਲਈ ਸਤਿਗੁਰਾਂ ਨੇ ਸਾਨੂੰ ਬਾਣੀ ਵਿੱਚ ਉਪਦੇਸ਼ ਦਿੱਤਾ ਹੈ। ਆਖਦੇ ਨੇ ਬਾਬਾ ਮਨ ਮਤ ਮਾਰੋ, ਨਾਮ ਰਸ ਪੀਵੇ, ਨਾਮ ਰੂਪੀ ਰਸ ਪ੍ਰਾਪਤ ਕਰ, ਉਹ ਅਮਲ ਪੀ ਜਿਹੜਾ ਅਮਲ ਹਮੇਸ਼ਾ ਹੀ ਚੜਿਆ ਰਵੇ। ਸਤਿਗੁਰੂ ਨੂੰ ਕੈਸਾ ਅਮਲ ਸੀ? ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਨਾਮ ਦਾ ਅਮਲ ਕਰਿਆ ਕਰਦੇ ਸਨ ਜਿਹੜਾ ਉਤਰਦਾ ਹੀ ਨਹੀਂ ਸੀ, ਲੈਂਦਾ ਹੀ ਨਹੀਂ ਸੀ, ਹਰ ਵਕਤ ਚੜਿਆ ਰਹਿੰਦਾ ਸੀ, ਅੱਠੇ ਪਹਿਰ ਰਹਿੰਦਾ ਸੀ। ਅਸੀਂ ਵੀ ਐਸਾ ਅਮਲ ਕਰਨਾ ਹੈ।

ਅਸੀਂ ਫਰੀਦ ਨੂੰ ਇੱਕ ਗੱਲ ਯਾਦ ਰੱਖਣਾ, ਮਾਂ ਦਾ ਇੰਜੈਕਸ਼ਨ ਲੱਗਾ ਹੋਇਆ ਬੱਚਾ ਰੱਬ ਦਾ ਰੁੱਖ ਬਣ ਸਕਦਾ, ਤੇ ਜੇ ਮਾਂ ਨੇ ਚੰਗਾ ਇੰਜੈਕਸ਼ਨ ਨਹੀਂ ਲਾਇਆ ਤੇ ਬੱਚਾ ਮਹਾਨ ਪਾਪੀ ਤੇ ਮਹਾਨ ਡਾਕੂ ਬਣੇਗਾ। ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਲਿਖ ਦਿੱਤਾ।

ਜਿਸ ਨੂੰ ਅਸੀਂ ਪੰਜਾਬੀ ਚ ਟੱਕਾ ਕਹਿੰਦੇ ਪੰਜ ਹਰਫ ਕਾਫ ਪੰਜਾਂ ਟੱਕਿਆਂ ਦੀ ਰਹਿਤ ਇਹ ਮੇਰੇ ਸਿੰਘ ਦੀ ਨਿਸ਼ਾਨੀ ਹੈ ਧਿਆਨ ਦਿਓ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਹੈ ਜੋ ਮੇਰਾ ਪੁੱਤਰ ਹੈ ਉਸ ਦੀ ਇਹ ਨਿਸ਼ਾਨੀ ਹੈ ਪੰਜਾਂ ਟੱਕਿਆਂ ਦੀ ਰਹਿਤ ਪੰਜ ਹਰਫ ਕਾਫ ਨਿਸ਼ਾਨ ਹੈ ਮੇਰੇ ਸਿੰਘ ਦਾ ਧਿਆਨ ਦੇਣਾ ਨਿਸ਼ਾਨ

शस्त्र प्रमाण तीर, तीर मतलब नेजा, तफंग तीरो तफंग बंदूक, बड़ो राम जंगो रिवाल्वर, धनक धार अणियर धनसबान और उसके तीर जड़े ने अणियर वर्गे होने चाहिए, अणियाले तीर जड़े दूसरे तीर ने ना वह वज जाना ते मुड़के कढ़े जा सकते हैं ते आदमी बच सकता, पर अणियर तीर जड़े ने वह बार नहीं आगे, जदों एक बार अंदर तस जाना जदों खिचोगे नाल ही अंदरां भी नाल ही लै आऊंगी आ ਉਹਦੀਆਂ ਦੋ ਕੜੀਆਂ ਹੁੰਦੀਆਂ ਐਵੇਂ ਮੁੜੀਆਂ ਹੋਈਆਂ, ਇੱਕ ਸਿੱਧੀ ਹੁੰਦੀ ਤੇ ਦੋ ਐਵੇਂ ਮੁੜੀਆਂ ਹੁੰਦੀਆਂ, ਸਿੱਧੀ ਦੇ ਅੰਦਰ ਚਲੀ ਜਾਂਦੀ ਤੇ ਬਾਹਰ ਆਉਣ ਲੱਗਿਆ ਦੂਜੀਆਂ ਜਿਹੜੀਆਂ ਨੇ ਉਹ ਨਾਲ, ਫਿਰ ਕਹਿੰਦੀਆਂ ਹੁਣ ਆ ਜਾ ਅਕਾਲ ਪੁਰਖ ਦੇ ਕੋਲ ਹੀ ਚੱਲ ਰਿਹਾ। ਹਾਂਜੀ, ਇਸ ਲਈ ਜੇ ਮੇਰੀਆਂ ਭੈਣਾਂ ਕੋਲ ਕਿਤੇ ਇਹ ਹੁੰਦੇ ਨਾ ਸ਼ਸਤਰ ਦਿੱਲੀ, ਇਹ ਹਾਲ ਨਹੀਂ ਸੀ ਹੋਣਾ ਜਿਹੜਾ ਹੋਇਆ। ਪਤਾ ਕੀ ਹਾਲ ਹੋਇਆ, ਸਰਦਾਰ ਸਾਹਿਬ ਹੋਣੀ ਸੀਸਗੰਜ ਸਾਹਿਬ ਦਰਸ਼ਨ ਕਰਨ ਲਈ ਆ ਰਹੇ, ਉਹਨਾਂ ਦੇ ਸਰਦਾਰ ਨੇ ਪਿੱਛੇ ਮੋਟਰਸਾਈਕਲ ਤੇ ਬੈਠੇ ਹੋਏ, ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਜ ਇਹ ਭਾਣਾ ਵਰਤਣਾ, ਡਾਂਗ ਦੇ ਕੇ ਮੋਟਰਸਾਈਕਲ ਦੇ ਵਿੱਚ ਤਾਰਾਂ 'ਚ ਡੇਗ ਕੇ ਤੇ ਵਾਰੀ ਵਾਰੀ ਉਹਨਾਂ ਡਿਊਟੀਆਂ ਲਾਈਆਂ ਹੋਈਆਂ ਸੀ। ਇੱਕ ਨੇ ਸਰੀਆ ਮਾਰਿਆ ਸਰਦਾਰ ਜੀ ਦੇ ਸਿਰ ਤੇ, ਉਹ ਥੱਲੇ ਡਿੱਗ ਪਏ, ਦੂਸਰੇ ਨੇ ਧਾਰ ਮਾਰੀ ਪਿਸਤੌਲ ਦੀ ਪੈਟਰੋਲ ਦੀ, ਤੇ ਤੀਸਰੇ ਨੇ ਉਹ ਜਿਹਦੇ ਨਾਲ ਸਿਗਰਟ ਪੀਂਦੇ ਹੁੰਦੇ ਐਵੇਂ ਕਰਕੇ, ਉਹ ਦਾੜੀ ਵੀ ਸਿੱਖਾਂ 'ਚ ਚੱਟ ਫੂਕਦੇ ਸੀ, ਉਹਦੇ ਨਾਲ ਉਹਨਾਂ ਅੱਗ ਲਾਤੀ ਤੇ ਉਹ ਤੇ ਉੱਥੇ ਸੜਨ ਬਹਿ ਗਏ। ਜਿਹੜੀ ਬੀਬੀ ਜੀ ਸੀਗੇ ਉਹ ਬੇਚਾਰੇ ਬੜੇ ਮਾਯੂਸ ਘਬਰਾ ਗਏ, ਭੱਜਣ ਦੀ ਕੋਸ਼ਿਸ਼, ਪਰ ਦੁਸ਼ਟਾਂ ਕੋਲੋਂ ਕਿੱਥੇ ਭੱਜਣਾ, ਕੋਲ ਨਾ ਤੇ ਤੀਰ ਨਾ ਤਫੰਗ ਨਾ ਰਾਮ ਜੰਗ ਨਾ ਧੜਕ ਧਾਰ ਅਣੀਅਰ ਨਾ ਕਬੰਦ ਕੋਰੜਾ, ਤੇ ਕੋਲ ਕੀ ਸੀ, ਜਾਂ ਰਾਤੀ ਟੀਵੀ ਵੇਖ ਕੇ ਆਏ ਸੀ ਤੇ ਜਾਂ ਜਾ ਕੇ ਹੁਣ VCR ਵੇਖਣਾ ਸੀ, ਇਹ ਕੋਲ ਸੀ ਤੇ ਬਾਕੀ ਕੁਛ ਨਹੀਂ ਸੀ, ਜਾਂ ਗਹਿਣੇ ਪਾਏ ਸੀ। ਉਹਨਾਂ ਦੁਸ਼ਟਾਂ ਨੇ ਇੱਕ ਨੇ ਇਧਰੋਂ ਫੜਿਆ, ਦੂਸਰੇ ਇਧਰੋਂ ਫੜਿਆ, ਕੱਪੜੇ ਫਾੜ ਕੇ ਸੜਕ ਦੇ ਵਿੱਚ ਸ਼ਰੇਆਮ ਬੇਇੱਜ਼ਤੀਆਂ ਕੀਤੀਆਂ ਉਹਨਾਂ ਦੀਆਂ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਇਹਨਾਂ ਦੀਆਂ ਧੀਆਂ ਨੂੰ ਦੁਸ਼ਟਾਂ ਦੇ ਕੋਲੋਂ ਛੁਡਾ ਕੇ ਤੇ ਘਰੀਂ ਜਾ ਕੇ ਛੱਡ ਕੇ ਬਾਇੱਜ਼ਤ ਤੌਰ ਤੇ ਛੱਡ ਕੇ ਤੇ ਆਉਂਦੇ ਸੀ। ਉਹਨਾਂ ਦੁਸ਼ਟਾਂ ਨੇ ਇਹ ਨਹੀਂ ਸੋਚਿਆ ਬਈ ਇਹਨਾਂ ਨੇ ਕਦੀ ਸਾਡੇ ਤੇ ਉਪਕਾਰ ਕੀਤੇ ਸੀ, ਧਿਆਨ ਦਿਓ ਕੋਈ ਜਕਾਰੇ ਫਿਰ ਛੱਡ ਲਾਂਗੇ, ਜਰਾ ਹੁਣ ਕਰ ਲਈਏ। ਇਹ ਨਹੀਂ ਸੋਚਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਬ੍ਰਾਹਮਣ ਤਿਲਕ ਲਾਇਆ ਹੋਇਆ, ਜੰਗੂ ਪਾਇਆ ਹੋਇਆ ਤੇ ਬਹੁਤ ਰੋਂਦਾ ਹੋਇਆ ਕੁਰਲਾਉਂਦਾ ਆਇਆ, ਕਹਿੰਦਾ ਮਹਾਰਾਜ ਮੈਂ ਬੱਚਾ ਵਿਆਹ ਕੇ ਲਿਆ ਰਿਹਾ ਸਾਂ ਤੇ ਮੇਰੀ ਨੂੰਹ ਨੂੰ ਆ ਦੁਸ਼ਟ ਜਿਹੜੇ ਨੇ ਮੁਗਲ ਦੁੰਬੇ ਖਾਣ ਵਾਲੇ, ਪੂਰਾ ਪੂਰਾ ਬੱਕਰਾ ਖਾਣ ਵਾਲੇ, ਉਹ ਖੋਹ ਕੇ ਲੈ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਐਵੇਂ ਸਿੰਘ ਸਜੇ ਸੀ, ਉਹਨਾਂ ਆਖਿਆ ਭਾਈ ਅਜੀਤ ਸਿੰਘ ਜੀ ਤੁਸੀਂ ਉੱਠੋ, ਆਪਣੇ ਸਾਹਿਬਜ਼ਾਦੇ ਨੂੰ ਕਿਹਾ ਉੱਠੋ, ਨਾਲ ਦੋ ਚਾਰ ਸਿੰਘ ਲੈ ਲਓ, ਇਹਨਾਂ ਕੋਲ ਐਡਰੈਸ ਲੈ ਲਓ ਔਰ ਉਸ ਦੇਵੀ ਨੂੰ ਹੁਣੇ ਹੀ ਆਜ਼ਾਦ ਕਰਾ ਕੇ ਲਿਆਓ ਔਰ ਇਸ ਪੰਡਿਤ ਦੇ ਘਰ ਜਾ ਕੇ ਆਪ ਪੂਰੀ ਹਿਫਾਜ਼ਤ ਨਾਲ ਛੱਡ ਕੇ ਆਓ। ਉਹਨਾਂ ਪੰਡਿਤਾਂ ਨੇ ਅੱਜ ਉਹਨਾਂ ਅਜੀਤ ਸਿੰਘ ਦੀਆਂ ਭੈਣਾਂ ਨੂੰ ਬਾਜ਼ਾਰ ਦੇ ਵਿੱਚ ਨੰਗਿਆ ਕਰਕੇ ਸਾਡੀਆਂ ਅੱਖਾਂ ਦੇ ਸਾਹਮਣੇ ਇੰਨੀ ਬੇਇੱਜ਼ਤੀ ਕੀਤੀ ਜੋ ਮੇਰੇ ਕੋਲ ਕਹੀ ਨਹੀਂ ਜਾਂਦੀ। ਲੇਕਿਨ ਮੈਂ ਕਹਿੰਦਾ ਕਿ ਸਿੰਘੋ ਇਹ ਪੰਜ ਸ਼ਸਤਰ ਰੱਖੋ, ਧਨਕ ਧਾਰ ਅਣੀਅਰ ਐਸੇ ਤੀਰ ਰੱਖੋ ਜੋ ਬਾਹਰ ਆਉਣ ਲੱਗੇ ਨਾਲ ਹੀ ਆਂਦਰਾ, ਕਮੰਦ ਕੋਰੜਾ, ਕਮੰਦ ਕੋਰੜਾ ਇੱਕ ਐਸਾ ਸ਼ਸਤਰ ਹੁੰਦਾ ਹੈ, ਇਹ ਸਰੀਏ ਲੈ ਕੇ ਆਉਂਦੇ ਸੀ ਨਾ ਮਾਰਨ, ਉਹ ਸਰੀਆ ਲੈ ਕੇ ਜਦੋਂ ਆਵੇ ਕਮੰਦ ਕੋਰੜਾ ਐਵੇਂ ਭੁਆ ਕੇ ਸਰੀਏ ਤੇ ਮਾਰੀਦਾ, ਉਹ ਫਿਰ ਐਵੇਂ ਵਲ ਪਾ ਕੇ ਸਰੀਏ ਨੂੰ ਕਾਬੂ ਕਰ ਲੈਂਦਾ, ਖਿੱਚ ਕੇ ਸਰੀਆ ਅਗਲੇ ਦਾ ਆਪਣੇ ਹੱਥ ਚ ਫੜ ਲੈਂਦਾ, ਉਹਨੂੰ ਹੱਥੇ ਕਰ ਸਕਦਾ ਇੱਕੋ ਹੀ ਛੁੱਟੀ ਦਾ, ਬਸ ਫਿਰ ਬੋਰੇ ਸੋਦਿਆ। ਇਸ ਵਾਸਤੇ ਅੱਜ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਆਜ਼ਮ ਦਾ ਦੀਵਾਨ ਮਨਾ ਰਹੇ ਹੋ, ਇਹ ਤੁਸੀਂ ਪ੍ਰਣ ਕਰਕੇ ਜਾਓ, ਸ਼ਸਤਰ ਦੇ ਧਾਰ ਨਹੀਂ ਬਣਨਾ, ਡਰਨਾ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਖੰਡੇ ਦਾ ਅੰਮ੍ਰਿਤ ਛਕਾਇਆ, ਖੰਡੇ ਦਾ ਅੰਮ੍ਰਿਤ ਕਿਉਂ ਛਕਾਇਆ ਜੀ, ਕਿਰਪਾਲ ਦਾ ਵੀ ਛਕਾ ਸਕਦੇ ਸੀ, ਹੋਰ ਵੀ ਕਿਸੇ ਚੀਜ਼ ਦਾ, ਖੰਡੇ ਦਾ। ਖੰਡੇ ਨੂੰ ਸ਼ਸਤਰ ਵਿੱਚ ਸੰਸਕ੍ਰਿਤ ਵਿੱਚ ਮੌਤ ਕਹਿੰਦੇ ਆ, ਮੌਤ ਖੰਡਾ, ਖੰਡੇ ਦਾ ਅਰਥ ਹੈਗਾ ਮੌਤ, ਤੇ ਮਹਾਰਾਜ ਨੇ ਉਹਨੂੰ ਪਾਣੀ ਵਿੱਚ ਘੋਲ ਕੇ ਸਿੱਖ ਨੂੰ ਪਿਆ ਦਿੱਤਾ, ਮੌਤ ਨੂੰ ਘੋਲ ਕੇ ਸਿੱਖ ਪੀ ਗਿਆ, ਸਿੱਖ ਗੁਰੂ ਦਾ ਸਿੰਘ ਮੌਤ ਨੂੰ ਘੋਲ ਕੇ ਪੀ ਗਿਆ, ਤੇ ਦੁਸ਼ਟ ਕਹਿੰਦਾ ਮੈਂ ਤੈਨੂੰ ਵੇਖ ਲਊਂਗਾ ਮਾਰ ਦੂੰਗਾ, ਤੇ ਸਿੰਘ ਆਂਦਾ
وہ تیری موت میں گھول کے پیتی ہوئی آنے ہی جب آنا اتنے سوا لکھ میں ایک لاؤں تبے گوبند سنگھ نام کا ہوں اس واسطے گرو گوبند سنگھ نے تو موت گھول کے پیتی ہوئی ہے تے پانچ شستر ہاں جی باڑی سرپٹ کرو

ਖੁਆ ਕੇ ਬਿਨਾਂ ਸ਼ਸਤਰ ਜੇ ਆਪਾਂ ਕੇਸ ਧਰੇ ਹੋਏ ਹੋਣ ਤੇ ਸ਼ਸਤਰ ਨਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੋ ਭੇਡ ਬੱਕਰੀ ਤੋਂ ਵੱਧ ਤੁਸੀਂ ਕੁਛ ਨਹੀਂ ਇਸ ਲਈ ਤੁਹਾਨੂੰ ਭੇਡ ਬੱਕਰੀਆਂ ਨਹੀਂ ਮੈਂ ਬਣਾਇਆ ਮੈਂ ਤੁਹਾਨੂੰ ਸਿੰਘ ਬਣਾਇਆ ਸ਼ੇਰ ਔਰ ਸ਼ੇਰ ਪਤਾ ਕੌਣ ਹੁੰਦਾ ਸ਼ੇਰ ਮੈਦਾਨ ਜੰਗ ਵਿੱਚ ਉੱਤੋਂ ਛਾਲ ਮਾਰ ਕੇ ਆਉਂਦਾ ਛਾਲ ਮਾਰ ਕੇ ਮੈਂ ਤੁਹਾਨੂੰ ਦੱਸਦਾ ਦਿੱਲੀ ਗੁਰਦੁਆਰਾ ਸ਼ੀਸ਼ਗੰਜ ਸਾੜਨ ਲਈ 12,000 ਦੀ ਟੋਲੀ ਆਈ 12,000 ਦੀ 4,000 ਤੇ ਆਇਆ ਇੱਧਰ ਫਤਿਹਪੁਰੀ ਵੱਲੋਂ ਤੇ 4,000 ਆਇਆ ਲਾਲ ਕਿਲੇ ਵੱਲੋਂ ਤੇ 4,000 ਸਾਹਮਣੇ ਉਸ ਸਟੇਸ਼ਨ ਵੱਲੋਂ ਆਇਆ ਤੇ ਜਿਹੜੇ ਸੀ ਨਾ ਉਹਨਾਂ ਦੇ ਖਿਲਾਰੇ ਹੋਏ ਬੰਦੂਕਾਂ ਲੈ ਕੇ ਉਹ ਭੱਜ ਗਏ ਜਿਹੜੇ ਦੁਸ਼ਟਾਂ ਦੀ ਫੌਜ ਸੀ ਉਹ ਭੱਜ ਗਈ ਤੇ 2-4 ਸਾਡੇ ਸਿੱਖ ਵਿਚਾਰੇ ਲੱਗੇ ਕੋਤਵਾਲੀ ਉਹਨਾਂ ਨੂੰ ਪਿਸਤੌਲ ਤੇ ਉਹਨਾਂ ਰਾਤ ਹੀ ਖੋਲੇ ਸੀ ਤੇ ਡੰਡੇ ਇਹਨਾਂ ਨੇ ਹੱਥ 'ਚ ਫੜਾਤੇ ਸੀ ਉਹ ਡੰਡੇ ਲੈ ਕੇ ਸੀਸਗੰਜ ਅੰਦਰ ਆਣ ਬੜੇ ਅਸੀਂ ਡੈ ਸਾ ਕੀਰਤਨ ਕਰਨ ਬਾਬੇ ਨੂੰ ਸਾਡੇ ਰਾਮ ਜਪੋ ਜੀ ਐਸੇ ਐਸੇ ਹਾਂਜੀ ਇਹ ਰਾਮ ਹੀ ਡੈ ਸੀ ਜਪਣ ਉਹਨਾਂ ਸਿੱਖਾਂ ਆਣ ਕੇ ਕਿਹਾ ਭਾਈ ਖਾਲਸਾ ਜੀ ਹੁਣ ਰਾਮ ਜਪਣਾ ਛੱਡੋ ਤੇ ਖੰਡੇ ਖੜਕਾਓ 5 ਮਿੰਟ ਤੁਸੀਂ ਹੋਰ ਚੁੱਪ ਕੀਤੇ ਰਹੇ ਤੇ ਤੁਹਾਨੂੰ ਇਹਨਾਂ ਨੇ ਉੱਤੇ ਹੀ ਆਣ ਕੇ ਫੜ ਕੇ ਜਿਉਂਦੇ ਸਾੜ ਦੇਣਾ ਧੀਆਂ ਤੁਹਾਡੀਆਂ ਖਿੱਚ ਕੇ ਲੈ ਜਾਣੀਆਂ ਆਹ ਗੋਲਕਾਂ ਗਲਕਾਂ ਲੁੱਟ ਕੇ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਣੀ 5 ਮਿੰਟ ਕੇਵਲ ਰਹਿੰਦੇ ਜੇ ਕੁਝ ਕਰ ਸਕਦੇ ਤੇ ਕਰ ਲਓ ਇਹ ਸਾਡੇ ਸਿੰਘ ਸਾਹਿਬ ਬਹਾਦਰ ਮਹਾਰਾਜ ਨੂੰ ਨਮਸਕਾਰ ਬਖਸ਼ਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਥਾਪੀ ਦਿੱਤੀ ਔਰ ਇਹਨਾਂ ਕੋਲ ਸ਼ਸਤਰ ਸੀ ਜਿਹੜਾ ਸਾਨੂੰ ਬਾਬਾ ਮਹਾਰਾਜ ਬਾਬਾ ਜਰਨੈਲ ਸਿੰਘ ਜੀ ਨੇ ਕੀਰਤਨ ਵਿੱਚ ਭੇਟਾ ਦਿੱਤਾ ਸੀ ਮੇਰੀ ਬੇਨਤੀ ਸੁਣ ਲਓ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਥਾਪੀ ਦਿੱਤੀ ਇਹਨਾਂ ਦੇ ਅੰਦਰ ਵਾਸ ਕੀਤਾ ਉਹ ਸ਼ਸਤਰ ਕੱਢਿਆ 3-4 ਸਿੰਘ ਹੋਰ ਸੀ ਉਹ ਇਹਨਾਂ ਦੇ ਨਾਲ ਹੋ ਗਏ ਔਰ ਇਹਨਾਂ ਨੇ ਛਾਲ ਮਾਰ ਕੇ ਬੱਬਰ ਸ਼ੇਰ ਜਿਵੇਂ ਬੱਬਰ ਸ਼ੇਰ ਦੇ ਨਜ਼ਾਰੇ ਉੱਥੇ ਮੈਂ ਵੇਖੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੈਂ ਪੜ੍ਹਦਾ ਹੁੰਦਾ ਪਾਪ ਸਮੂਹ ਬਿਲਾਸਨ ਕੋ ਕਲ ਕੀ ਅਵਤਾਰ ਕਹਾਵੇਂਗੇ ਕੱਛ ਤੁਰੰਗ ਸਪੱਛ ਵਡੋ ਕਰਤਾਰ ਕਿਰਪਾਲ ਕੰਮ ਪਾਵੇਂਗੇ ਨਿਕਸ਼ੇ ਜਿਮ ਕੇਰ ਪਰਬਤ ਤੇ ਤਾਂ ਸੋਭ ਦਿਵਾਲੇ ਪਾਵੇਂਗੇ ਪਰ ਭਾਗ ਪਿਆ ਏ ਸੰਭਲ ਕੇ ਹਰਜੂ ਹਰਿਮੰਦਰ ਆਵੇਂਗੇ ਉਹ ਮੈਂ ਸੁਣਿਆ ਇਹਦੀ ਇੱਕ ਤੁੱਟ ਨਿਕਸ਼ੇ ਜਿਮ ਕੇਰ ਪਰਬਤ ਤੇ ਕੇਰ ਦਾ ਮਤਲਬ ਬੱਬਰ ਸ਼ੇਰ ਹੈ ਬੱਬਰ ਸ਼ੇਰ ਜਦੋਂ ਭੁੱਖਾ ਹੁੰਦਾ ਹੈ ਉਹ ਜਦੋਂ ਫਿਰ ਪਰਬਤ ਤੋਂ ਭਵਕ ਮਾਰ ਕੇ ਛਾਲ ਮਾਰ ਕੇ ਜਦੋਂ ਮੈਦਾਨ ਚ ਆਉਂਦਾ ਹੈ ਉਹਨੇ ਫਿਰ ਜਿਹੜੇ ਨਾ ਉਹ ਪਤਾ ਕੀ ਲਿਖਿਆ ਉਹ ਜਿਹੜਾ ਆਪਾਂ ਪੜ੍ਹਦੇ ਹੁੰਦੇ ਗੁਰੂ ਨਾਨਕ ਸਾਹਿਬ ਦਾ ਹਾਂਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਤੇ ਅੱਗੇ ਕੀ ਹੈ ਸਿੰਘ ਬੁੱਕੇ ਸਿੰਘ ਫਿਰ ਗੱਜੇ ਤੇ ਕੀ ਹੋਇਆ ਮਿਰਗਾਵਲੀ ਭੰਨੀ ਜਾਏ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ ਇਹ ਬਾਬੇ ਦਾ ਛਾਲ ਮਾਰ ਕੇ ਸ਼ੀਸ਼ਿਆਂ ਦੇ ਪੌੜੀਆਂ ਤੋਂ ਤਲਵਾਰ ਇੱਥੇ ਫੜ ਲਈ ਤੇ ਜਕਾਰੇ ਛੱਡ ਦੇ ਭੱਜ ਪਏ ਭੱਜ ਕੇ ਉਹ 5-7 ਪਿੱਛੇ ਵਿਚਾਰੇ ਮੇਰੇ ਵਰਗੇ ਉਹ ਵੀ ਮਗਰ ਮਗਰ ਭੱਜੇ ਹੋਣ ਤੇ ਜਦੋਂ ਉਹਨਾਂ ਵੇਖਿਆ ਦੁਸ਼ਟਾ ਭਈ ਇਹ ਤੇ ਆ ਗਏ ਤਲਵਾਰ ਇੱਥੇ ਰੱਖੀ ਬਾਬੇ ਜਰਨੈਲ ਸਿੰਘ ਵਾਲੀ ਉਹ 4 ਉਡਾਰੀਆਂ ਸੀ ਨਾ ਫਤਿਹਪੁਰੀ ਵਾਲਾ ਭੱਜ ਉੱਠਾ 10-15 ਦੰਦ ਟੁੱਟ ਗਏ ਪੰਜਾਂ ਸੱਤਾਂ ਗੋਗੇ ਗੋਡੇ ਟੁੱਟ ਗਏ ਹੈ ਜਦੋਂ ਭੱਜ ਉੱਠੇ ਨਾਲੇ ਐ ਵੇਖਣ ਵਾਲੇ ਭੱਜਣ ਤੇ ਫਿਰ ਇਹ ਉੱਥੇ ਖਲੋ ਗਏ ਇਹਨਾਂ ਆਖਿਆ ਗੱਲ ਸੁਣੋ ਅਸੀਂ ਗੁਰੂ ਗੋਬਿੰਦ ਸਿੰਘ ਹਾਂ ਨਾ ਅਸੀਂ ਬੀਬੀ ਨੂੰ ਮਾਰਦੇ ਹਾਂ ਨਾ ਅਸੀਂ ਬੁੱਢੇ ਨੂੰ ਮਾਰਦੇ ਹਾਂ ਨਾ ਅਸੀਂ ਬੱਚੇ ਨੂੰ ਮਾਰਦੇ ਹਾਂ ਨਾ ਅਸੀਂ ਭੱਜਦੇ ਨੂੰ ਮਾਰਦੇ ਹਾਂ ਅਸੀਂ ਭੱਜਦੇ ਨੂੰ ਨਹੀਂ ਮਾਰਦੇ ਤੁਸੀਂ ਪਿਓ ਦੇ ਪੁੱਤ ਖੜੋ ਜਾਓ ਨਹੀਂ ਤਾਂ ਅਸੀਂ ਇੱਧਰ ਜਾਂਦੇ ਜਿਹੜੇ ਆਹ ਆਉਂਦੇ ਨੇ ਉਹਨਾਂ ਨੂੰ ਛੱਡ ਕੇ ਲਾਲ ਕਿਲੇ ਵੱਲ ਭੱਜ ਉੱਠੇ ਉਹ ਪਹਿਲਾਂ ਹੀ ਅੱਗੇ ਭੱਜ ਉੱਠੇ ਹੈਂਜੀ 12,000 ਦੁਸ਼ਟ ਇਹ ਸਾਰੇ ਬਾਬਾ ਜੀ ਨੇ ਮੈਂ ਤਾਂ ਕਹਿੰਦਾ ਮਾਰਾ ਇਹਨਾਂ ਨੂੰ ਵਧੀਆ ਸੁਣਾ ਕੇ ਫਿਰ ਮੈਂ ਸਮਾਪਤੀ ਕਰਨੀ ਹੈ ਕਿਉਂਕਿ ਤੁਸੀਂ ਬਹੁਤ ਕੁਝ ਸੁਣ ਰਹੇ ਹੋ 4ਵੇਂ ਦੀਵਾਨ ਲੱਗਾ ਰੱਜ ਗਏ ਹੋਵੋਗੇ ਸ਼ਰਵਣ ਕਰੋ ਗੁਰੂ

ਦੇ ਉੱਤੇ ਰੇਤ ਪੈ ਰਹੀ, ਗਰਮ ਗਰਮ ਰੇਤ, ਸੜੀ ਹੋਈ ਰੇਤ। ਇਹ ਨਾ ਕਹੋ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਰਾਮਾਤ ਵਿਖਾ ਕੇ ਤੱਤੀ ਤਵੀ ਨੂੰ ਠੰਡਾ ਕਰ ਦਿੱਤਾ ਸੀ। ਨਾ ਨਾ ਨਾ ਨਾ, ਕਰਾਮਾਤ ਨਹੀਂ ਵਿਖਾਈ, ਕਰਾਮਾਤ ਵਿਖਾਉਂਦੇ ਤੇ ਧਰਤੀ ਪੁੱਠੀ ਕਰ ਦਿੰਦੇ। ਜੇ ਕਰਾਮਾਤ ਗੁਰੂ ਵਿਖਾਉਂਦਾ ਤੇ ਲਾਹੌਰ ਤੇ ਦਿੱਲੀ ਨੂੰ ਇੱਟ ਨਾਲ ਇੱਟ ਕੜਕਾ ਦਿੰਦੇ, ਤਾਲੀ ਨਾਲ ਤਾਲੀ ਵਜਾ ਦਿੰਦੇ, ਮੁਗਲ ਸਲਤਨਤ ਦੀਆਂ ਪੁੱਠੀਆਂ ਕਰ ਦਿੰਦੇ। ਗੁਰੂ ਨੇ ਕਰਾਮਾਤ ਨਹੀਂ ਵਿਖਾਈ, ਗੁਰੂ ਨੇ ਤੇ ਸਿੱਖਾਂ ਨੂੰ ਜਾਤ ਸਿਖਾਉਣੀ। ਬਈ ਤੇਰੇ ਤੇ ਮੁਸ਼ਕਿਲਾਂ ਵੀ ਆ ਜਾਣ, ਤੇਰੇ ਤੇ ਔਕੜਾਂ ਵੀ ਆ ਜਾਣ, ਤੇਰੇ ਤੇ ਭੀੜਾਂ ਵੀ ਆ ਜਾਵੇ, ਤੇਰੇ ਤੇ ਤੂਫਾਨ ਵੀ ਆ ਜਾਣ, ਤੇਰੇ ਤੇ ਆਕਾਸ਼ ਵੀ ਟੁੱਟ ਪਵੇ, ਪਰ ਤੂੰ ਰਵੇਂ ਪਾਠੇ ਵਿੱਚ, ਤੂੰ ਰਵੇਂ ਸ਼ੁਕਰਾਨੇ ਵਿੱਚ, ਤੂੰ ਰਵੇਂ ਪ੍ਰਭੂ ਦੇ ਹੁਕਮ ਵਿੱਚ। ਬੜਾ ਮੁਸ਼ਕਿਲ ਹੈ, ਬੜਾ ਕਠਿਨ ਹੈ। ਜੇ ਆ ਜਾਵੇ ਭਾਣਾ ਤੇ ਭਾਣਾ ਮੰਨਣਾ ਬੜਾ ਕਠਿਨ ਹੈ। ਤਿੰਨ ਦਿਨ ਤੱਤੀ ਤਵੀ ਚ ਬੈਠੇ ਮੇਰੇ ਪਾਤਸ਼ਾਹ, ਦੇਗ ਵਿੱਚ ਵੀ ਉਬਾਲਿਆ, ਦੇਗ ਵਿੱਚ ਆਲੂ ਵਾਂਗ ਨੂੰ ਉਬਾਲ ਦਿੱਤਾ। ਇੰਨੇ ਭਿਆਨਕ ਕਸ਼ਟ ਕਾਹਦੇ ਲਈ ਦਿੱਤੇ, ਪਤਾ ਕਿਉਂ? ਜਹਾਂਗੀਰ ਨੇ ਕਹਿ ਦਿੱਤਾ ਸੀ, ਜਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ, ਮੁਹੰਮਦ ਸਾਹਿਬ ਦੀ ਤਾਰੀਫ, ਜਾਂ ਤੁਸੀਂ ਮੁਸਲਮਾਨ ਮੱਤ ਵਿੱਚ ਆ ਜਾਓ। ਗੁਰੂ ਅਰਜਨ ਪਾਤਸ਼ਾਹ ਨੇ ਜ਼ਬਾਨ ਸਾਂਝੀ ਨਹੀਂ ਕੀਤੀ, ਜ਼ਬਾਨ ਚੋਂ ਲਫ਼ਜ਼ ਹੀ ਕੋਈ ਨਹੀਂ ਕੱਢਿਆ, ਸਵਾਲ ਜਵਾਬ ਤੇ ਕੀਤਾ ਹੀ ਨਹੀਂ, ਕੋਈ ਸਵਾਲ ਜਵਾਬ ਨਹੀਂ ਕੀਤਾ। ਗੁਰੂ ਅਰਜਨ ਪਾਤਸ਼ਾਹ ਨੇ ਆਖਣ ਜਲਮ, ਜੋ ਤੂੰ ਕਰਨਾ ਕਰ ਲੈ, ਜੋ ਮੇਰਾ ਪ੍ਰਭੂ ਕਰਨਾ ਉਹਨੇ ਮੇਰੇ ਪ੍ਰਭੂ ਨੇ ਕਰਨਾ। ਜਲਮ ਹਾਰ ਗਏ, ਜਲਾਦਾਂ ਨੇ ਆਖਿਆ ਅਰਜਨ ਨੂੰ ਐਸੀ ਬਿਖੜੀ ਸਜਾ ਦਿਓ, ਅਰਜਨ ਨੂੰ ਐਸੀ ਭਿਆਨਕ ਸਜਾ ਦਿਓ ਕਿ ਮੌਤ ਵੀ ਕੰਬ ਉੱਠੇ, ਦੁਨੀਆਂ ਵੀ ਥਰ ਥਰ ਕੰਬ ਜਾਵੇ, ਸੁਣਨ ਵਾਲੇ ਵੀ ਦੰਗ ਰਹਿ ਜਾਣ, ਸੁਣਨ ਵਾਲੇ ਵੀ ਚੱਕਰਤ ਰਹਿ ਜਾਣ। ਐਸੀ ਭਿਆਨਕ ਸਜ਼ਾ ਅੱਜ ਤੱਕ ਨਹੀਂ ਸੀ ਕਿਸੇ ਦਿੱਤੀ। ਇਹ ਦੋ ਸਜ਼ਾਵਾਂ ਦਿੱਤੀਆਂ, ਤੱਤੀ ਤਵੀ ਤੇ ਬਿਠਾਇਆ ਅਤੇ ਦੇਗ ਵਿੱਚ ਉਬਾਲਿਆ। ਜਲਾਦਾਂ ਨੇ ਆਖਿਆ, ਬਈ ਹੋਰ ਕੋਈ ਐਸੀ ਸਜ਼ਾ ਹੈ ਜਿਹਦੇ ਨਾਲ ਅਰਜਨ ਦੇ ਬੰਦ ਬੰਦ ਵਿੱਚ ਚੀਸਾਂ ਪੈਣ, ਅਰਜਨ ਨੂੰ ਤਕਲੀਫ ਹੋਵੇ, ਅਰਜਨ ਦੁੱਖ ਮਹਿਸੂਸ ਕਰੇ, ਆਪਣੀ ਈਨ ਮੰਨ ਜਾਵੇ ਜਾਂ ਮੁਸਲਮਾਨ ਬਣ ਜਾਵੇ? ਤੇ ਗੁਰੂ ਅਰਜਨ ਪਾਤਸ਼ਾਹ ਨੇ ਕੁਝ ਨਹੀਂ ਮੰਨਿਆ। ਉਹ ਵਾਹਿਗੁਰੂ ਦੇ ਭਾਣੇ ਵਿੱਚ, ਉਹ ਵਾਹਿਗੁਰੂ ਦੇ ਸ਼ੁਕਰਾਨੇ ਚ, ਉਹ ਵਾਹਿਗੁਰੂ ਦੇ ਹੁਕਮ ਵਿੱਚ। ਵੇਖਿਓ ਭਾਣਾ ਮੰਨਣਾ ਕਿਵੇਂ ਪੈਂਦਾ ਹੈ। ਹੁਣ ਜਲਾਦਾਂ ਨੇ ਆਪਸ ਵਿੱਚ ਮਸ਼ਵਰਾ ਕੀਤਾ, ਹੋਰ ਕੋਈ ਸਜ਼ਾ ਹੈ? ਜਲਾਦ ਆਖਣਗੇ ਹੈ। ਇਹ ਨਾ ਆਖਿਓ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਕਿ ਮੈਂ ਨਹਾਉਣਾ ਚਾਹੁੰਦਾ, ਮੈਨੂੰ ਇਸ਼ਨਾਨ ਕਰਾਓ। ਉਹ ਗੁਰੂ ਨਹੀਂ ਕਹਿ ਸਕਦੇ ਇਸ਼ਨਾਨ ਕਰਾਉਣ ਵਾਸਤੇ, ਜਿਹੜੇ ਸਾਰੀ ਰਾਤ ਦੇਗ ਵਿੱਚ ਇਸ਼ਨਾਨ ਕਰਦੇ ਪਏ, ਸਾਰੀ ਰਾਤ ਦੇਗ ਵਿੱਚ ਉਬਲਦੇ ਰਹੇ, ਇਸ਼ਨਾਨ ਹੀ ਤਾਂ ਹੋ ਰਿਹਾ, ਹੋਰ ਕੀ ਹੋ ਰਿਹਾ? ਗੁਰੂ ਨੇ ਨਹੀਂ ਆਖਿਆ। ਜੇ ਕਹੀਏ ਗੁਰੂ ਨੇ ਆਖਿਆ ਇਸ਼ਨਾਨ ਕਰਨ ਵਾਸਤੇ, ਫਿਰ ਗਲਤ ਗੱਲ ਹੈ। ਕਿਉਂ? ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਹਿਸਟੋਰੀਅਨ, ਉਹਨਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਨਹੀਂ ਆਖਿਆ, ਇਹ ਜਲਾਦਾਂ ਨੇ ਮਸ਼ਵਰਾ ਕੀਤਾ ਕਿ ਅਰਜਨ ਨੂੰ ਗਰਮ ਗਰਮ ਉਬਲਦੀ ਦੇਗ ਚੋਂ ਕੱਢ ਕੇ ਠੰਡੇ ਪਾਣੀ ਵਿੱਚ, ਰਾਵੀ ਦੇ ਪਾਣੀ ਚ ਪਾਓ, ਅਰਜਨ ਨੂੰ ਤਕਲੀਫ ਹੋਏਗੀ, ਅਰਜਨ ਦੁੱਖ ਮੰਨੇਗਾ, ਅਰਜਨ ਈਨ ਮੰਨੇਗਾ, ਅਰਜਨ ਮੌਤ ਤੋਂ ਘਬਰਾ ਜਾਏਗਾ, ਠਰ ਜਾਏਗਾ, ਡਰ ਜਾਏਗਾ। ਇੱਕ ਵਾਰੀ ਬੋਲੋ ਸਤਨਾਮ, ਸਾਰੇ ਆਖੋ ਸਤਨਾਮ। ਗੁਰੂ ਅਰਜਨ ਪਾਤਸ਼ਾਹ ਨੂੰ ਸਿਪਾਹੀਆਂ ਨੇ ਪਕੜ ਕੇ ਇਹ ਸਜ਼ਾ ਦੇਣ ਵਾਸਤੇ ਰਾਵੀ ਦੇ ਕੰਢੇ ਤੇ ਲੈ ਗਏ। ਪੰਜ ਸਿੱਖ ਕਰਨੀ ਵਾਲੇ ਨਾਲ, ਸਿੱਖ ਕਰਨੀ ਵਾਲੇ ਜੇ ਸਿੱਖ ਸ਼ਕਤੀ ਵਾਲੇ ਨਾਲ ਹੈ, ਪਰ ਗੁਰੂ ਦੇ ਹੁਕਮ ਵਿੱਚ ਹਨ। ਭਾਈ ਜੇਠੇ ਨੇ ਕਿਹਾ ਸੀ, ਇਹ ਗੁਰੂ ਅਰਜਨ ਪਾਤਸ਼ਾਹ ਮੈਨੂੰ ਹੁਕਮ ਕਰੋ, ਮੈਂ ਕੁਝ ਕਰਕੇ ਵਿਖਾਵਾਂ, ਮੇਰੇ ਕੋਲ ਬੜੀ ਤਾਕਤ ਹੈ। ਲਈ ਕਿੱਥੋਂ ਹੀ? ਤੁਹਾਡੇ ਕਦਮਾਂ ਚੋਂ, ਤੁਹਾਡੇ ਚਰਨਾਂ ਚੋਂ। ਆਖਣਗੇ ਫਿਰ ਭਾਣੇ ਚ ਰਹਿ, ਫਿਰ ਸ਼ੁਕਰਾਨੇ ਚ ਰਹਿ, ਫਿਰ ਉਹਦੇ ਹੁਕਮ ਚ ਰਹਿ। ਇਹ ਪੰਜ ਸਿੱਖ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾ, ਭਾਈ ਬਿੰਦੀਆ, ਭਾਈ ਮੋਖਾ, ਇਹ ਸਿੱਖ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਲੈ ਗਏ ਰਾਵੀ ਦੇ ਕੰਢੇ ਤੇ। ਕਈਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਟੁੱਬੀ ਮਾਰੀ ਤੇ ਮੁੜ ਕੇ ਵਾਪਸ ਹੀ ਨਹੀਂ ਆਏ। ਗਲਤ ਗੱਲ ਹੈ। ਨਾ ਨਾ ਨਾ ਨਾ, ਇਹ ਸਾਡੇ ਗੁਰੂ ਤੇ ਇਹ ਗੱਲ ਨਹੀਂ ਬਣਦੀ ਕਿ ਗੁਰੂ ਟੁੱਬੀ ਮਾਰ ਕੇ ਮੁੜ ਕੇ ਵਾਪਸ ਨਾ। ਪੜ੍ਹੋ ਇਤਿਹਾਸ, ਪੜ੍ਹੋ। ਗੁਰੂ ਅਰਜਨ ਪਾਤਸ਼ਾਹ ਨੂੰ ਦੋਵਾਂ ਬੰਦਿਆਂ ਨੇ ਪਕੜ ਕੇ ਸਿਪਾਹੀਆਂ ਨੇ ਠੰਡੇ ਪਾਣੀ ਚ ਡੋਬਾ ਲਵਾਇਆ, ਤਕਲੀਫ ਦੇਣ ਵਾਸਤੇ, ਸਜ਼ਾ ਦੇਣ ਵਾਸਤੇ, ਤਕਲੀਫ ਦੇਣ ਵਾਸਤੇ ਗੁਰੂ ਅਰਜਨ ਪਾਤਸ਼ਾਹ ਨੂੰ ਠੰਡੇ ਪਾਣੀ ਚ ਡੋਬਾ ਲਵਾ ਕੇ ਤੇ ਬਾਹਰ ਕੱਢਿਆ। ਸਰੀਰ ਉਬਲਿਆ ਹੋਇਆ ਸਾਰੀ ਰਾਤ, ਕੋਈ ਚੀਜ਼ ਉਬਲੀ ਹੋਵੇ ਨਾ, ਜਦੋਂ ਉਹਨੂੰ ਠੰਡੇ ਪਾਣੀ ਚ ਪਾਓਗੇ ਉਹ ਫਟ ਜਾਏਗੀ। ਤੁਸੀਂ ਵੇਖਦੇ ਹੀ ਹੋ ਘਰਾਂ ਵਿੱਚ,
ਆ ਮੇਰੀਆਂ ਭੈਣਾਂ ਮਾਵਾਂ ਜਾਣਦੀਆਂ, ਉਬਲੀ ਹੋਈ ਚੀਜ਼ ਨੂੰ ਠੰਡੇ ਪਾਣੀ ਪਾਓਗੇ ਤੇ ਫਟ ਜਾਏਗੀ। ਗੁਰੂ ਅਰਜਨ ਪਾਤਸ਼ਾਹ ਦਾ ਸਰੀਰ ਆਲੂ ਵਾਂਗੂ ਉਬਲਿਆ ਸੀ, ਜਦੋਂ ਠੰਡੇ ਰਾਵੀ ਦੇ ਪਾਣੀ ਚ ਪਾਇਆ ਬੰਦ ਬੰਦ ਅਲੈਦਾ ਹੋ ਗਿਆ, ਹੱਡੀਆਂ ਨਾਲੋਂ ਮਾਸ ਅਲੈਦਾ ਹੋ ਗਿਆ, ਹੱਡੀਆਂ ਨੇ ਮਾਸ ਛੱਡ ਦਿੱਤਾ, ਨੰਗੀਆਂ ਹੋ ਗਈਆਂ ਹੱਡੀਆਂ। ਗੁਰੂ ਅਰਜਨ ਪਾਤਸ਼ਾਹ ਅਡੋਲ ਪ੍ਰਭੂ ਦੇ ਹੁਕਮ ਵਿੱਚ ਭਾਣੇ ਵਿੱਚ ਮੌਤ ਦਾ ਸਬਕ ਸਿਖਾ ਰਹੇ ਨੇ। ਸਿੱਖਾ ਮੌਤ ਨਾਲ ਇਵੇਂ ਗੱਲ ਕਰੀਦਾ, ਸਿੱਖਾ ਮੌਤ ਨੂੰ ਇਵੇਂ ਮੰਗਾਲੀਦਾ, ਸਿੱਖਾ ਮੌਤ ਨੂੰ ਇਵੇਂ ਵਿਆਹੀਦਾ। ਇਹ ਕੌਤਕ ਪੰਜ ਸਿੱਖ ਤੱਕ ਰਹੇ ਨੇ, ਸਿਪਾਹੀ ਵੀ ਤੱਕ ਰਹੇ ਨੇ, ਅਰਦਲੀ ਵੀ ਤੱਕ ਰਹੇ ਨੇ। ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਇਹ ਕੀ ਭਾਣਾ ਵਰਤਾ ਰਹੇ ਹੋ, ਹੁਣ ਨੀ ਦੇਖਿਆ ਜਾਂਦਾ, ਇਹ ਕੌਤਕ ਨੀ ਦੇਖਿਆ ਜਾਂਦਾ, ਇਹ ਅਚਰਜ ਬਾਤ ਹੋ ਗਈ ਹੈ। ਆਖਣਗੇ ਫਿਕਰ ਨਾ ਕਰੋ, ਭਾਣੇ ਚ ਰਹੋ। ਤੇ ਭਾਈ ਜੇਠੇ ਨੇ ਹੱਥ ਜੋੜ ਲਏ, ਜੇਠਾ ਆਖਣਗਾ, ਬਾਬਾ ਜੀ ਇਹ ਗੁਰੂ ਅਰਜਨ ਪਾਤਸ਼ਾਹ ਇਉਂ ਜਾਪਦਾ ਕਿ ਤੁਹਾਡਾ ਅੰਤਮ ਸਮਾਂ ਹੈ, ਇਉਂ ਜਾਪਦਾ ਕਿ ਤੁਸੀਂ ਸਰੀਰ ਛੱਡਣ ਲੱਗੇ ਹੋ, ਕੁਝ ਆਖਰੀ ਮੰਗ ਹੈ, ਕੁਝ ਆਖਰੀ ਖੁਆਇਸ਼ ਹੈ, ਮੈਂ ਜੇਠਾ ਪੂਰੀ ਕਰਾਂਗਾ। ਗੁਰੂ ਅਰਜਨ ਪਾਤਸ਼ਾਹ ਆਖਣਗੇ, ਜੇਠਿਆ ਮੇਰੀ ਆਖਰੀ ਮੰਗ ਪੂਰੀ ਕਰੇਗਾ? ਆਖਣਗਾ, ਬਾਬਾ ਜੀ ਹੁਕਮ ਕਰੋ। ਬਾਬਾ ਜੀ ਤੁਹਾਡੇ ਹੁਕਮ ਦੀ ਤਮੀਲ। ਆਖਣਗੇ, ਜੇਠਿਆ ਮੈਂ ਤਿੰਨ ਦਿਨ ਤੱਤੀ ਤਵੀ ਤੇ ਦੇਗ ਤੇ ਉਬਲਦਾ ਰਿਹਾ, ਸਰਦਾ ਰਿਹਾ, ਰੇਤ ਪੈਂਦੀ ਰਹੀ ਹੈ, ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਕੋਈ ਐਸੀ ਗੱਲ ਨਹੀਂ, ਮੈਂ ਵਾਹਿਗੁਰੂ ਦੇ ਭਾਣੇ ਵਿੱਚ ਹਾਂ, ਮੈਂ ਵਾਹਿਗੁਰੂ ਦੇ ਸ਼ੁਕਰਾਨੇ ਚ ਹਾਂ। ਜੇਠਿਆ ਅੱਜ ਤਿੰਨ ਦਿਨ ਤੋਂ ਮੈਨੂੰ ਕੀਰਤਨ ਨਹੀਂ ਮਿਲਿਆ। ਆ ਵੇਖੋ ਗੁਰੂ ਅਰਜਨ ਪਾਤਸ਼ਾਹ ਦੀ ਮੰਗ। ਜੇਠਿਆ ਕੀਰਤਨ ਸੁਣਾ ਸਕਦਾ? ਜੇਠਿਆ ਕੀਰਤਨ ਪੇਟ ਕਰ ਸਕਦੇ ਹੋ ਅੰਤਮ ਵੇਲੇ ਅਰਜਨ ਨੂੰ? ਅਰਜਨ ਕੀਰਤਨ ਦਾ ਮਾਲਕ, ਅਰਜਨ ਕੀਰਤਨ ਦਾ ਧਨੀ, ਅਰਜਨ ਕੀਰਤਨ ਬਖਸ਼ਣ ਵਾਲੇ, ਅਰਜਨ ਸਾਨੂੰ ਕੀਰਤਨ ਦੀ ਦਾਤ ਵੰਡਣ ਵਾਲੇ, ਆਪ ਕੀਰਤਨ ਦੀ ਮੰਗ ਕਰ ਰਹੇ ਨੇ। ਬਾਬਾ ਜੀ ਅਰਜਨ ਦਾ ਕੀਰਤਨ ਨਾਲ ਕਿੰਨਾ ਪਿਆਰ ਹੈ, ਕੀਰਤਨ ਬਖਸ਼ ਸਕਦੇ ਹੋ? ਜੇਠੇ ਵਿੱਚੋਂ ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਅਸੀਂ ਪੰਜੇ ਕੀਰਤਨ ਨਹੀਂ ਕਰ ਸਕਦੇ, ਹੁਕਮ ਕਰੋ ਤੇ ਕੀਰਤਨੀ ਲੱਭ ਲਿਆਉਂਦੇ ਹਾਂ। ਜੇਠਾ ਉੱਥੇ ਵੇਲੇ ਦੌੜ ਗਿਆ, ਭੱਜ ਗਿਆ ਕੀਰਤਨੀ ਲੈਣ ਵਾਸਤੇ। ਲਾਹੌਰ ਦੇ ਬਾਜ਼ਾਰਾਂ ਵਿੱਚ ਲੱਭਦਾ ਫਿਰਦਾ ਕੋਈ ਕੀਰਤਨੀ ਮਿਲ ਜਾਏ। ਇਧਰ ਬਾਲੂ ਰਬਾਬੀ ਦੋ ਧਾਰੇ ਨਾਲ ਕੀਰਤਨ ਕਰਦਾ, ਦੋ ਧਾਰੇ ਨਾਲ, ਦੋ ਤਾਰਾਂ ਹੁੰਦੀਆਂ ਨੇ ਉਹਨਾਂ ਨਾਲ ਕੀਰਤਨ ਕਰਦਾ। ਇਹਨੇ ਸੁਣਿਆ ਕਿ ਗੁਰੂ ਅਰਜਨ ਲਾਹੌਰ ਵਿੱਚ ਆਏ ਹੋਏ ਨੇ, ਸੁਣਿਆ ਜਿਹੜਾ ਉਹ ਕੀਰਤਨ ਸੁਣ ਜਾਣ ਉਹਦੇ ਤੇ ਤਰੁੱਟ ਪੈਂਦੇ ਨੇ, ਸੁਣਿਆ ਜਿਹਦਾ ਕੀਰਤਨ ਉਹ ਸੁਣ ਲੈਣ ਉਹਦੇ ਤੇ ਨਿਹਾਲ ਹੋ ਜਾਂਦੇ ਨੇ, ਬਖਸ਼ਾਂ ਹੀ ਕਰ ਦਿੰਦੇ ਨੇ, ਦੌਲਤ ਨਾਲ ਭੰਡਾਰ ਹੀ ਭਰ ਦਿੰਦੇ ਨੇ। ਗੁਰੂ ਅਰਜਨ ਪਾਤਸ਼ਾਹ ਕੀਰਤਨ ਦਾ ਬੜਾ ਸਤਿਕਾਰ ਕਰਦੇ ਨੇ। ਇਹ ਬਾਲੂ ਰਬਾਬੀ ਗੁਰੂ ਅਰਜਨ ਨੂੰ ਲੱਭਦਾ ਪਿਆ। ਭਾਈ ਜੇਠਾ ਆਖਣਗਾ, ਭਾਈ ਬਾਲੂ ਰਬਾਬੀ ਕਿੱਥੇ ਚੱਲਿਆ, ਕਿਹਨੂੰ ਲੱਭਣਾ ਪਿਆ? ਆਖਿਆ ਇੱਥੇ ਗੁਰੂ ਅਰਜਨ ਪਾਤਸ਼ਾਹ ਆਏ, ਮੈਂ ਉਹਨਾਂ ਨੂੰ ਢੂੰਡਦਾ ਪਿਆ, ਮੈਂ ਉਹਨਾਂ ਨੂੰ ਲੱਭਦਾ ਪਿਆ। ਆਖਣਗੇ ਉਹਨਾਂ ਨੂੰ ਲੱਭਣਾ, ਉਹਨਾਂ ਨੂੰ ਦਰਸ਼ਨ ਕਰਨਾ ਚਾਹੁੰਦੇ, ਆ ਤੈਨੂੰ ਲੈ ਚੱਲਾਂ ਗੁਰੂ ਅਰਜਨ ਪਾਤਸ਼ਾਹ ਕੋਲ। ਇੱਕ ਵਾਰੀ ਬੋਲੋ, ਬਾਲੂ ਰਬਾਬੀ ਨੂੰ ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਰਬਾਬੀ ਵਾਸਤੇ ਹੀ ਸਵਾਸ ਰੋਕੇ ਹੋਏ ਸਨ? ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਨੂੰ ਦਰਸ਼ਨ ਦੇਣ ਵਾਸਤੇ ਹੀ ਸਮਾਂ ਰੱਖਿਆ ਹੋਇਆ ਸੀ? ਇਹ ਤਾਂ ਗੁਰੂ ਦੀ ਗੁਰੂ ਜਾਣੇ, ਇਹ ਤੇ ਬਾਲਕ ਹੈ, ਉਹ ਕਰਨ ਕਾਰਨ ਹੈ, ਉਹ ਸਮਰੱਥ ਹੈ, ਉਹ ਆਪ ਪਰਮੇਸ਼ਰ ਹੈ, ਉਹ ਵਾਹਿਗੁਰੂ ਦੀ ਜੋਤ ਹੈ। ਬਾਲੂ ਰਬਾਬੀ ਭਾਈ ਜੇਠੇ ਦੇ ਨਾਲ ਪਹੁੰਚ ਗਿਆ ਰਾਵੀ ਦੇ ਕੰਢੇ ਤੇ। ਗੁਰੂ ਅਰਜਨ ਪਾਤਸ਼ਾਹ ਨੂੰ ਜਦੋਂ ਬਾਲੂ ਰਬਾਬੀ ਨੇ ਤੱਕਿਆ ਤੇ ਚੀਖਾਂ ਨਿਕਲ ਗਈਆਂ, ਢਾਈ ਮਾਰ ਕੇ ਰੋ ਪਿਆ। ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਬਾਲੂ ਰਬਾਬੀ ਇਹ ਰੋਣ ਦਾ ਵੇਲਾ ਨਹੀਂ, ਰੋਣਾ ਨਹੀਂ, ਮੇਰਾ ਸਿੱਖ ਨਹੀਂ ਰੋਂਦਾ, ਜਿਹੜਾ ਗੁਰੂ ਨਾਨਕ ਦੇਵ ਦਰ ਦਾ ਆਸ਼ਕ ਹੈ, ਜਿਹੜਾ ਗੁਰੂ ਨਾਨਕ ਤੇ ਯਕੀਨ ਰੱਖਦਾ ਉਹ ਨਹੀਂ ਰੋਂਦਾ, ਮੌਤ ਤੋਂ ਨਹੀਂ ਰੋਣਾ। ਆਖਣਗਾ, ਮਹਾਰਾਜ ਹੁਕਮ ਕਰੋ। ਆਖਣਗੇ, ਭਾਈ ਬਾਲੂ ਰਬਾਬੀ ਮੈਨੂੰ ਕੀਰਤਨ ਭੇਟ ਕਰੋ, ਮੈਨੂੰ ਕੀਰਤਨ ਸਰਵਾ, ਮੈਂ ਕੀਰਤਨ ਮੰਗਣਾ ਵਾ, ਮੈਨੂੰ ਕੀਰਤਨ ਦੀ ਲੋੜ ਹੈ, ਮੈਨੂੰ ਕੀਰਤਨ ਦੀ ਖੁਰਾਕ ਦਿਓ, ਮੈਂ ਸਾਰੀ ਜ਼ਿੰਦਗੀ ਕੀਰਤਨ ਨਾਲ ਪਿਆਰ ਕੀਤਾ, ਅੰਤਮ ਵੇਲੇ ਵੀ ਮੈਨੂੰ ਕੀਰਤਨ ਦਿਓ। ਭਾਈ ਬਾਲੂ ਰਬਾਬੀ ਬਹਿ ਗਿਆ, ਪੰਜੇ ਸਿੱਖ ਬਹਿ ਗਏ, ਗੁਰੂ ਅਰਜਨ ਪਾਤਸ਼ਾਹ ਬੈਠੇ, ਸਰੀਰ ਵਿਆਕੁਲ ਸਰੀਰ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕੋਈ ਕਸ਼ਟ ਨਹੀਂ ਗੁਰੂ ਅਰਜਨ ਪਾਤਸ਼ਾਹ ਨੂੰ, ਵਾਹਿਗੁਰੂ ਦੇ ਭਾਣੇ ਵਿੱਚ ਸ਼ੁਕਰਾਨੇ ਵਿੱਚ ਬੈਠੇ। ਉਹੋ ਹੀ ਨੇਤਰ, ਉਹੋ ਹੀ ਜਲਵਾ ਜਿਹੜਾ ਦਰਬਾਰ ਸਾਹਿਬ ਹਰਿਮੰਦਰ ਸੀ, ਉਹੋ ਹੀ ਜਲਵਾ ਹੁਣ ਹੈ, ਚਿਹਰੇ 'ਚ ਕੋਈ ਫਰਕ ਨਹੀਂ, ਚਿਹਰੇ ਦੀ ਰੋਣੀ 'ਚ ਕੋਈ ਫਰਕ ਨਹੀਂ। ਉੱਥੇ ਭਾਈ ਬਾਲੂ ਰਬਾਬੀ ਨੇ ਜਿਹੜਾ ਸ਼ਬਦ ਪੜਿਆ ਉਹ ਇਹ ਸ਼ਬਦ ਸੀ।

ਸ਼ਬਦ ਭੇਟ ਕੀਤਾ। ਭਾਈ ਬਾਲੂ ਰਬਾਬੀ ਨੇ ਪੰਜੇ ਸਿੱਖ ਸ਼ਬਦ ਨਾਲ ਜੁੜ ਗਏ, ਗੁਰੂ ਅਰਜਨ ਪਾਤਸ਼ਾਹ ਵੀ ਸ਼ਬਦ ਨਾਲ ਜੁੜ ਗਏ, ਸ਼ਬਦ ਦਾ ਭੋਗ ਪਿਆ, ਪੰਜਾਂ ਸਿੱਖਾਂ ਨੇ ਮੱਥਾ ਟੇਕਿਆ, ਭਾਈ ਬਾਲੂ ਰਬਾਬੀ ਨੇ ਮੱਥਾ ਟੇਕਿਆ, ਗੁਰੂ ਅਰਜਨ ਪਾਤਸ਼ਾਹ ਨੇ ਵੀ ਮੱਥਾ ਟੇਕਿਆ। ਪਹਿਲੇ ਸਿੱਖ ਜਿਹੜੇ ਸਨ ਨਾ, ਜਦ ਸ਼ਬਦ ਦੀ ਆਖਰੀ ਪੰਕਤੀ ਆਵੇ ਨਾ ਜਿੱਥੇ ਨਾਨਕ ਹੈ, ਸਾਰੇ ਮੱਥਾ ਟੇਕ ਦਿੰਦੇ ਸਨ। ਜਿਵੇਂ ਤੁਸੀਂ ਵਾਕ ਨੂੰ ਮੱਥਾ ਟੇਕਦੇ ਹੋ, ਇਵੇਂ ਕੀਰਤਨ ਦੀ ਆਖਰੀ ਪੰਕਤੀ ਨੂੰ ਵੀ ਮੱਥਾ ਟੇਕਦੇ ਸਨ। ਸਾਰਿਆਂ ਨੇ ਤਾਂ ਸਿਰ ਚੁੱਕ ਲਏ, ਗੁਰੂ ਅਰਜਨ ਨੇ ਸਿਰ ਨਹੀਂ ਚੁੱਕਿਆ। ਭਾਈ ਜੇਠਾ ਭੱਜ ਕੇ ਅੱਗੇ ਹੋਇਆ, ਭਾਈ ਜੇਠੇ ਨੇ ਗੁਰੂ ਅਰਜਨ ਪਾਤਸ਼ਾਹ ਦਾ ਜਦੋਂ ਸਿਰ ਚੁੱਕਿਆ ਤੇ ਪੰਛੀ ਉੱਡ ਚੁੱਕਾ ਸੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਕਹਿ ਗਏ ਸਨ ਭਾਈ ਜੇਠਿਆ, ਮੇਰੇ ਸਿਰ ਸਰੀਰ ਦਾ ਸੰਸਕਾਰ ਨਾ ਕਰਿਓ, ਇਹ ਤਾਂ ਜਲ ਚੁੱਕਾ ਹੈ, ਇਹ 3 ਦਿਨ ਤੋਂ ਜਲਦਾ ਪਿਆ, ਇਹ 3 ਦਿਨ ਤੋਂ ਸੜ ਰਿਹਾ, ਮੇਰੇ ਸਰੀਰ ਨੂੰ ਰਾਵੀ ਦੀ ਭੇਟ ਕਰ ਦੇਣਾ, ਇਹਨੂੰ ਸੰਸਕਾਰ ਨਹੀਂ ਕਰਨਾ। ਇਹ ਗੁਰੂ ਅਰਜਨ ਪਾਤਸ਼ਾਹ ਦਾ ਹੁਕਮ ਸੀ, ਇਹ ਉਹਨਾਂ ਦੀ ਆਗਿਆ ਸੀ। ਇਹ ਪੰਜਾਂ ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਦੇ ਉਹ ਜੋ ਹੁਕਮ ਸੀ ਉਸ ਮੁਤਾਬਕ ਹੀ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ, ਜਿੱਥੇ ਹੁਣ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਿੱਥੇ ਤੁਸੀਂ ਦਰਸ਼ਨ ਕਰਦੇ ਹੋ, ਜਿੱਥੇ ਜਾ ਕੇ ਮਨ ਨੂੰ ਵੈਰਾਗ ਆਉਂਦਾ, ਜਿੱਥੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੈ। ਇਹ ਸ਼ਹਾਦਤ ਸੀ, ਇਹ ਮੁਗਲ ਦੇ ਸਿਰ ਤੇ ਠੀਕਰਾ ਹੋ ਰਿਹਾ, ਇਹ ਮੁਗਲ ਦਾ ਸਿਰ ਭੰਨਿਆ, ਆਪਣੀ ਸ਼ਹਾਦਤ ਦੇ ਕੇ ਮੁਗਲ ਸਲਤਨਤ ਦੀਆਂ ਜੜਾਂ ਖੇਡ ਦਿੱਤੀਆਂ ਗੁਰੂ ਅਰਜਨ ਪਾਤਸ਼ਾਹ ਨੇ। ਇੱਕ ਵਾਰੀ ਬੋਲੋ ਸਾਧਨਾ, ਸਮੇਂ ਦੀ ਉਲੰਘਣਾ ਨਾ ਕਰਦਾ ਹੋਇਆ ਇੱਥੇ ਸਮਾਪਤੀ।

ਚਾਰੇ ਪਾਸੇ ਸੰਗਤਾਂ ਦੀ ਅੱਖਾਂ ਵਿੱਚ ਆਸੂ ਹਨ। ਸਾਹਿਬ ਜੀ ਕਹਿਣ ਲੱਗੇ, ਬਸ ਸਾਧ ਸੰਗਤ, ਤੁਸੀਂ ਹੁਣ ਇੱਥੋਂ ਵਾਪਸ ਚਲੇ ਜਾਓ ਤੇ ਸਾਡੇ ਨਾਲ ਕੁਝ ਪਿਆਰ ਵਾਲੇ ਅੱਗੇ ਜਾਣਗੇ। ਤੇ ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਲਾਹੌਰ ਪਹੁੰਚੇ ਤਾਂ ਚੰਦੂ ਦੀਵਾਨ, ਜੋ ਅਹੰਕਾਰ ਦੇ ਮਦ ਵਿੱਚ ਸੀ ਕਿ ਮੈਂ ਰਾਜੇ ਦਾ ਦੀਵਾਨ ਹਾਂ, ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹਾਂ, ਪਹਿਲੇ ਤਾਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਇਹ ਰਿਸ਼ਤਾ ਆਪ ਗੁਰੂ ਹਰਗੋਬਿੰਦ ਜੀ ਦਾ ਮੇਰੀ ਲੜਕੀ ਨਾਲ ਕਰ ਦਿਓ ਤਾਂ ਮੈਂ ਸਾਰੇ ਸੁੱਖ ਤੁਹਾਨੂੰ ਦਿਆਂਗਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਚੰਦੂ, ਮੈਂ ਸੰਗਤ ਦਾ ਹੁਕਮ ਮੋੜ ਨਹੀਂ ਸਕਦਾ। ਸੰਗਤ ਦਾ ਹੁਕਮ ਹੈ, ਸਾਧ ਸੰਗਤ ਦਾ ਹੁਕਮ ਹੈ, ਇਹ ਰਿਸ਼ਤਾ ਤੇਰੀ ਲੜਕੀ ਦੇ ਨਾਲ ਗੁਰੂ ਹਰਗੋਬਿੰਦ ਜੀ ਦਾ ਨਹੀਂ ਹੋ ਸਕਦਾ। ਤੂੰ ਸੁੱਖ ਦੇ ਦੁੱਖ ਦੇ, ਇਹ ਤੇਰੇ ਹੱਥ ਨਹੀਂ, ਇਹ ਤਾਂ ਅਕਾਲ ਪੁਰਖ ਦਾ ਭਾਣਾ ਹੈ। ਤਾਂ ਚੰਦੂ ਪਾਪੀ ਨੇ ਆਪਣੀ ਹਵੇਲੀ ਵਿੱਚ, ਜਿੱਥੇ ਤੱਤੀ ਲੋਹ ਅੰਦਰ ਲਾਈ ਹੋਈ ਹੈ, ਅੱਗ ਬਲ ਰਹੀ ਹੈ ਥੱਲੇ, ਉੱਪਰ ਤਵਾ ਲਾਲ ਹੋਇਆ ਪਿਆ, ਆਖਿਆ ਫਿਰ ਜੇ ਇਹ ਰਿਸ਼ਤਾ ਕਬੂਲ ਨਹੀਂ ਕਰਨਾ ਤਾਂ ਇਹ ਤੱਤੀ ਲੋਹ ਤੇ ਬਹਿਣਾ ਪਵੇਗਾ। ਸਾਹਿਬ ਜੀ ਕਹਿਣ ਲੱਗੇ ਕਿ ਅਕਾਲ ਪੁਰਖ ਦਾ ਪਾਣਾ ਇਵੇਂ ਹੈ ਤਾਂ ਤੀਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਕੇ ਤੇ ਤੱਤੀ ਲੋਹ ਤੇ ਚੌਕੜਾ ਮਾਰ ਕੇ ਬਹਿ ਗਏ। ਸਾਧ ਸੰਗਤ ਬੋਲੋ ਸ੍ਰੀ। ਤੇ ਫਿਰ ਐਸੀ ਅਡੋਲ ਬੈਠੇ। ਇੱਕ ਦਿਨ ਬੀਤ ਗਿਆ, ਦੋ ਦਿਨ ਬੀਤ ਗਏ ਤੇ ਚੰਦੂ ਪਾਪੀ ਅਜੇ ਵੀ ਮਨ ਇਹਦਾ ਠਰਿਆ ਨਹੀਂ। ਆਖਿਆ, ਰੇਤ ਤਪਾਓ। ਰੇਤ ਤਪਾਈ, ਪੜਪੂੰਜੇ ਨੂੰ ਸੱਦਿਆ ਜੋ ਦਾਣੇ ਪੁੰਦਾ ਸੀ ਕਿ ਤੂੰ ਆਪਣੇ ਕੜਛੇ ਭਰ ਭਰ ਕੇ ਗਰਮ ਰੇਤ ਲੈ ਕੇ ਅਰਜਨ ਦੇ ਸਿਰ ਵਿੱਚ ਪਾ। ਸਾਧ ਸੰਗਤ ਬੋਲੋ ਸ੍ਰੀ। ਪਹਿਲੋਂ ਤੱਤੀ ਤਵੀ ਅੱਗ ਬਲ ਰਹੀ ਹੈ, ਉੱਤੋਂ ਗਰਮ ਰੇਤ ਦੇ ਕੜਛੇ ਪੈ ਰਹੇ ਹਨ ਤੇ ਸਾਹਿਬ ਜੀ ਦੇ ਜਦੋਂ ਵੀ ਬੁੱਲ ਫੁਰਕਦੇ ਹਨ ਤਾਂ ਵਿੱਚੋਂ ਇਹੀ ਆਵਾਜ਼ ਆਉਂਦੀ ਹੈ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਾਈਂ ਮੀਆਂ ਮੀਰ ਜਦੋਂ ਪਤਾ ਲੱਗਿਆ ਸਾਹਿਬ ਜੀ ਗੁਰੂ ਅਰਜਨ ਦੇਵ ਲਾਹੌਰ ਆਏ ਹਨ, ਜਦੋਂ ਦਰਸ਼ਨ ਕਰਨ ਆਇਆ, ਵੇਖ ਕੇ ਹੈਰਾਨ ਰਹਿ ਗਏ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਲੋਹ ਤੇ ਬੈਠੇ ਹਨ, ਉੱਤੇ ਗਰਮ ਰੇਤੇ ਪੈ ਰਹੇ ਹਨ। ਤਾਂ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਇਹ ਕੀ ਪਾਣਾ ਹੈ? ਸਾਹਿਬ ਜੀ ਕਹਿਣ ਲੱਗੇ, ਸਾਈਂ ਮੀਆਂ ਮੀਰ, ਤੂੰ ਪੁੱਛਿਆ ਸੀ ਨਾ ਐਸੇ ਪਿਆਰੇ ਦੇ ਦਰਸ਼ਨ ਕਰਾਓ ਕਿ ਜੋ ਕਹਿੰਦਾ ਹੋਵੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਾਂ ਆ ਵੇਖ ਲੈ, ਅਗਨ ਵਿੱਚ ਸਰੀਰ ਜਲ ਰਿਹਾ ਹੈ, ਤਨ ਤਪ ਰਿਹਾ ਹੈ, ਮਨ ਸ਼ਾਂਤ ਹੈ ਹਰੀ ਨਾਮ ਸੇ। ਅੰਦਰ ਪਰਮੇਸ਼ਵਰ ਦਾ ਨਾਮ ਵਸਿਆ, ਅੰਦਰ ਸੇਕ ਨਹੀਂ ਪਹੁੰਚ ਰਿਹਾ ਮਨ ਨੂੰ, ਆ ਸਰੀਰ ਨੂੰ ਕਿਆ ਦੁੱਖ ਦੇਵੇਗਾ ਇਹ? ਚੰਦੂ, ਸਾਈਂ ਮੀਆਂ ਮੀਰ, ਜਿਸਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਜਾਤ ਦਾ ਮੁਸਲਮਾਨ ਸੀ, ਲੇਕਿਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਿਆਰਾ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਮੁਸਲਮਾਨ ਮੀਆਂ ਮੀਰ ਪਾਸੋਂ ਅੰਮ੍ਰਿਤਸਰ ਦੇ ਵਿੱਚ ਜਦੋਂ ਹਰਿਮੰਦਰ ਸਾਹਿਬ ਸਾਜਿਆ ਤਾਂ ਨੀਂਹ ਹਰਿਮੰਦਰ ਸਾਹਿਬ ਦੀ ਮੀਆਂ ਮੀਰ ਪਾਸੋਂ ਰਖਾਈ ਕਿ ਇਹ ਸਾਂਝੀ ਵਾਲਤਾ ਦਾ ਘਰ ਹੈ, ਗੁਰੂ ਨਾਨਕ ਦਾ ਘਰ ਸਾਂਝੀ ਵਾਲਤਾ ਦਾ ਹੈ। ਮੀਆਂ ਮੀਰ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਜੇ ਆਪ ਕੋਈ ਕਲਾ ਨਹੀਂ ਦਿਖਾਉਂਦੇ, ਸ਼ਕਤੀ ਨਹੀਂ ਦਿਖਾਉਂਦੇ ਤਾਂ ਮੈਨੂੰ ਹੁਕਮ ਕਰੋ, ਮੈਂ ਦਿਖਾਵਾਂ। ਸਾਹਿਬ ਜੀ ਕਹਿਣ ਲੱਗੇ, ਮੀਆਂ ਮੀਰ, ਕਰਨਾ ਵੱਡੀ ਗੱਲ ਨਹੀਂ ਹੈ, ਜਰਨਾ ਵੱਡੀ ਗੱਲ ਹੈ। ਸ਼ਕਤੀ ਹੁੰਦਿਆਂ ਹੋਇਆਂ ਜਰ ਲੈਣਾ, ਇਹ ਵੱਡੀ ਗੱਲ ਹੈ।
ਤਾਂ ਉੱਪਰ ਵੇਖ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਹਜ਼ਰਤ ਮੀਆਂ ਮੀਰ, ਉੱਪਰ ਤੱਕ ਜਾਂ ਉੱਪਰ ਦੇਖਿਆ ਤਾਂ 33 ਕਰੋੜ ਦੇਵੀ ਦੇਵਤਾ ਹੱਥ ਬੰਨੇ ਖੜੋਤੇ ਹਨ। ਗਰੀਬ ਨਿਵਾਜ, ਸਾਨੂੰ ਹੁਕਮ ਕਰੋ। ਲੇਕਿਨ ਗੁਰੂ ਅਰਜਨ ਦੇਵ ਪਾਤਸ਼ਾਹ ਪਾਣੀ ਵਿੱਚ ਬੈਠੇ ਹਨ ਤੇ ਕੀ ਕਹਿ ਰਹੇ ਹਨ।

ਇਸ ਵੇਲੇ ਆਖਿਆ ਗੁਰੂ ਅਰਜਨ ਦੇਵ ਨੇ, ਮੀਆਂ ਮੀਰ ਜਿਤਨੇ ਤਨ ਪਰ ਪੜੇਂਗੇ ਛਾਲੇ ਉਤਨੇ ਸਿੱਖ ਹੋਣਗੇ ਸਿਦਕ ਵਾਲੇ, ਉਤਨੇ ਹੀ ਸਿੱਖ ਸਿਦਕ ਵਾਲੇ ਹੋਣਗੇ। ਜੇ ਗੁਰੂ ਨੇ ਭਾਣਾ ਨਹੀਂ ਮੰਨਿਆ ਤਾਂ ਸਿੱਖਾਂ ਨੇ ਫਿਰ ਭਾਣਾ ਕਿਆ ਮੰਨਣਾ ਹੈ। ਤੇ ਫਿਰ ਜਿਸ ਵੇਲੇ ਚੰਦੂ ਆਇਆ ਅਜੇ ਵੀ ਮਨ ਨਹੀਂ ਭਰਿਆ ਤਾਂ ਸਾਹਿਬ ਜੀ ਕਹਿਣ ਲੱਗੇ, ਚੰਦੂ ਸਾਡਾ ਮਨ ਕਰਦਾ ਅਸੀਂ ਇਸ਼ਨਾਨ ਕਰੀਏ। ਤਿੰਨ ਦਿਨ ਹੋ ਗਏ ਹਨ ਚੌਕੜਾ ਮਾਰ ਕੇ ਬੈਠੇ ਹਾਂ, ਸਾਡੇ ਪਿਆਰ ਵਾਲੇ ਜਿਹੜੇ ਨਾਲ ਆਏ ਸਨ ਉਹਨਾਂ ਨੂੰ ਬੁਲਾਓ। ਉਹ ਪਿਆਰ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਿਆਰ ਨਾਲ ਜਿਸ ਵੇਲੇ ਰਾਵੀ ਦੇ ਕਿਨਾਰੇ ਤੇ ਲਿਆਏ, ਸਾਹਿਬ ਜੀ ਕਹਿਣ ਲੱਗੇ ਹੁਣ ਸਾਡਾ ਗੁਰੂ ਨਾਨਕ ਦੇ ਪਾਸ ਜਾਣ ਦਾ ਸਮਾਂ ਆ ਗਿਆ, ਅਸੀਂ ਜਪਜੀ ਸਾਹਿਬ ਪੜਾਂਗੇ ਤੇ ਜਪਜੀ ਸਾਹਿਬ ਦਾ ਜਿਸ ਵੇਲੇ ਸਮਾਪਤੀ ਕਰਾਂਗੇ ਆਪਣਾ ਸਰੀਰ ਅਲੋਪ ਕਰ ਲਾਂਗੇ ਰਾਵੀ ਵਿੱਚ ਤੇ ਤੁਸੀਂ ਵਾਪਸ ਹਰਿਮੰਦਰ ਸਾਹਿਬ ਅੰਮ੍ਰਿਤਸਰ ਚਲੇ ਜਾਣਾ। ਤੇ ਇਹ ਸਭ ਨੂੰ ਆਖਣਾ ਕਿ ਗੁਰੂ ਅਰਜਨ ਜੀ ਨੇ ਉਸ ਅਕਾਲ ਪੁਰਖ ਦੇ ਪਾਣੀ ਵਿੱਚ ਰਹਿ ਕੇ ਉਸਦੇ ਹੁਕਮ ਵਿੱਚ ਆਪਣਾ ਸਿਰ ਨਿਭਾਇਆ ਤੇ ਜਪਜੀ ਸਾਹਿਬ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਆਰੰਭੀ ਤੇ ਜਿਸ ਵੇਲੇ ਜਪਜੀ ਸਾਹਿਬ ਦਾ ਭੋਗ ਪਾਇਆ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਗੇਤੀ ਛੁੱਟੀ ਨਾਲ ਰਾਵੀ ਵਿੱਚ ਆਪਣਾ ਸਰੀਰ ਅਲੋਪ ਕਰ ਲਿਆ ਤੇ ਮਾਨੋ ਅਜੇ ਵੀ ਰਾਵੀ ਦੀ ਲਹਿਰਾਂ ਵਿੱਚੋਂ ਇਹ ਆਵਾਜ਼ ਗੁਰੂ ਅਰਜਨ ਦੇਵ ਦੀ ਆ ਰਹੀ।

भूख भागे प्राण मन तन सब हरे।

ਮਿਲੇ ਸ੍ਰੀਧਰ ਬਿਨਵੰਤ ਨਾਨਕ ਬਿਨਵੰਤ ਨਾਨਕ ਬਿਨਵੰਤ ਨਾਨਕ ਨਾਨਕ ਬਿਨਵੰਤ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ।

पदम हरि।

ਆਪਣੇ ਪ੍ਰਭੂ ਦੇ ਨਾਲ ਰੱਥੇ ਗਏ ਭਾਵ ਜਿਨ੍ਹਾਂ ਨੇ ਆਪਣਾ ਮਨ ਆਪਣੇ ਸਾਹਿਬ ਦੇ ਨਾਲ ਜੋੜ ਲਿਆ ਉਹ ਸਾਰਿਆਂ ਨੂੰ ਚੰਗੇ ਲੱਗਦੇ ਨੇ ਕਿਉਂ ਜੋ ਹਰ ਕਾ ਪਿਆਰਾ ਸੋ ਸਭਨਾ

ਦਰਖਤ ਹੋਵੇ, ਛਾਂ ਵਾਲਾ, ਫਲਾਂ ਵਾਲਾ, ਆਉਂਦੇ ਜਾਂਦੇ ਰਾਹੀ ਦੇ ਉਹਦੇ ਥੱਲੇ ਬੈਠ ਕੇ ਆਨੰਦ ਮਾਣਦੇ ਹਨ। ਉੱਡਦੇ ਹੋਏ ਪੰਛੀ ਵੀ ਉਸ ਦਰਖਤ ਤੇ ਆ ਕੇ ਬੈਠਦੇ, ਕਿਉਂਕਿ ਸੁੱਖ ਮਿਲਦਾ ਹੈ। ਤੇ ਜਿਹੜਾ ਸਾਹਿਬ ਹੈ, ਪ੍ਰਭੂ ਹੈ, ਇਹ ਵੀ ਇੱਕ ਰੁੱਖ ਹੈ, ਪਰ ਕਿਹੜਾ? ਅੰਮ੍ਰਿਤ। ਇਸ ਦਰਖਤ ਦਾ ਨਾਮ ਹੈ ਭਾਵ। ਜਿਸ ਤਰ੍ਹਾਂ ਫਲਾਂ ਵਾਲੇ ਦਰਖਤ ਤੇ ਪੰਛੀ ਆ ਕੇ ਬੈਠਦੇ ਨੇ, ਸੁੱਖ ਮਾਣਦੇ ਨੇ, ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਨੇ, ਉਹ ਪ੍ਰਭੂ ਦਾ ਨਾਮ ਜਪ ਕੇ, ਅੰਮ੍ਰਿਤ ਰੂਪੀ ਨਾਮ ਜਪ ਕੇ ਆਪਣਾ ਜੀਵਨ ਸਵਾਰ

ਹਾਂ ਤੇ ਬਲਹਾਰੀ ਨਾ। ਪਹਿਲੀ ਗੱਲ, ਸਾਹਿਬ ਇੱਕ ਸਫਲ ਰੁੱਖ ਹੈ ਪਰ ਇਹਦਾ ਨਾਮ ਹੈ ਅੰਮ੍ਰਿਤ। ਜਿਨ ਪੀਆ ਤੇ ਤ੍ਰਿਪਤ ਪਾਏ, ਇਹ ਨਾਮ ਰੂਪੀ ਅੰਮ੍ਰਿਤ ਜਿਨ੍ਹੇ ਪੀਤਾ ਉਹ ਤ੍ਰਿਪਤ ਹੋ ਗਿਆ, ਕਿਉਂਕਿ ਨਾਮ ਵਿੱਚ ਸਾਰੇ ਸੁੱਖ ਹਨ। ਦੁਨੀਆਂ ਦੇ ਪਦਾਰਥਾਂ ਵਿੱਚ ਸੁੱਖ ਨੇ, ਇੱਕ ਚੀਜ਼ ਲੈ ਲਓ ਦੂਸਰੀ ਦੀ ਇੱਛਾ ਪੈਦਾ ਹੋ ਜਾਂਦੀ। ਅੱਜ ਇਤਨੀ ਮਾਇਆ ਹੈ, ਗੁਜ਼ਾਰਾ ਹੋ ਰਿਹਾ ਹੈ, ਪਰ ਇੱਛਾ ਹੈ ਇਸ ਤੋਂ ਜ਼ਿਆਦਾ ਚਾਹੀਦੀ। ਇੱਕ ਚੀਜ਼ ਘਰ ਵਿੱਚ ਹੈ ਪਰ ਮਨ ਦੀ ਇੱਛਾ ਹੋਰ ਵੱਧ ਗਈ, ਹੋਰ ਚੀਜ਼ ਚਾਹੀਦੀ ਹੈ। ਦੁਨੀਆਂ ਦੇ ਪਦਾਰਥਾਂ ਦੇ ਨਾਲ ਇਨਸਾਨ ਕਦੀ ਰੱਜਦਾ ਨਹੀਂ, ਪਰ ਸਾਹਿਬ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀ ਲਿਆ, ਨਾਮ ਜਪ ਲਿਆ, ਉਹਨਾਂ ਦੇ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਤੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀਤਾ, ਸਾਹਿਬ ਜੀ ਕਹਿੰਦੇ ਨੇ ਹਉ ਤਿੰਨ ਬਲਿਹਾਰੇ ਜਾਓ, ਮੈਂ ਉਹਨਾਂ ਤੋਂ

away. 'Twas a Abhiyanar Shabad. Jadon vi aapa sunni ohde ik ik pankti vall dhyan deiye, ohde vichar hirde vich vasaiye, ta man jehda hai oh phir bhatkega nahi. ਹਰ ਇਨਸਾਨ ਪਰਮੇਸ਼ਰ ਦੀ ਨਿਗਾਹ ਵਿੱਚ ਹੈ, ਕਿਉਂਕਿ ਪਰਮੇਸ਼ਰ ਸਾਰਿਆਂ ਦੇ ਨਾਲ ਵਸਦਾ ਹੈ, ਉਹਦੀ ਨਿਗਾਹ ਤੋਂ

ਜਾਂ ਸਿਫਤ ਕਰੀ ਅਰਦਾਸ। ਕਈ ਲੋਕ ਕਹਿੰਦੇ ਨੇ ਜਦੋਂ ਵੀ ਪਾਠ ਕਰਨ ਬੈਠੀਏ, ਭਜਨ ਕਰਨ ਵਾਸਤੇ ਬੈਠੀਏ, ਮਨ ਨਹੀਂ ਟਿਕਦਾ। ਮਨ ਕਿਸ ਤਰ੍ਹਾਂ ਟਿਕੇ? ਜਦ ਮਨ ਵਿੱਚ ਵਿਕਾਰ ਨੇ, ਮਨ ਦੀ ਭਟਕਣਾ ਤਾਂ ਹੀ ਖਤਮ ਹੋ ਸਕਦੀ ਹੈ, ਮਨ ਦੇ ਭਰਮ ਤਾਂ ਹੀ ਦੂਰ ਹੋ ਸਕਦੇ ਨੇ ਜੇ ਅਸੀਂ ਦਿਲੋਂ ਅਰਦਾਸ ਕਰੀਏ ਔਰ ਸੱਚੇ ਮਨੋ ਪਰਮੇਸ਼ਵਰ ਦੀ ਸਿਫਤੋ ਸਲਾਹ ਕਰੀਏ। ਕਈ ਕਹਿੰਦੇ ਨੇ ਸਾਡੀ ਅਰਦਾਸ ਪੂਰੀ ਨਹੀਂ ਹੋਈ, ਸੁਖਣਾ ਸੁਖੀ ਸੀ ਪੂਰੀ ਨਹੀਂ ਹੋਈ। ਜਦ ਅਰਦਾਸ ਕਰੋ, ਦਿਲ ਦੀ ਗਹਿਰਾਈ ਵਿੱਚੋਂ ਅਰਦਾਸ ਕਰੋ ਔਰ ਸੱਚੇ ਮਨ ਦੇ ਨਾਲ ਪਰਮੇਸ਼ਵਰ ਦੀ ਸਿਫਤ ਕਰੋ, ਅਰਦਾਸ ਵੀ ਸੁਣੀ ਜਾਏਗੀ, ਮਨ ਦਾ ਧੋਖਾ ਪਰਮ ਵਹਿਮ ਵੀ ਦੂਰ ਹੋਣਗੇ।

ਉਹਨਾਂ ਦਾ ਜੀਵਨ ਦੁਨੀਆਂ ਦੇ ਰਾਗ ਰੰਗਾਂ ਤੋਂ ਉੱਤੇ ਹੋ ਜਾਂਦਾ। ਕਿਉਂਕਿ ਸਾਹਿਬ ਜੀ ਬਿਆਨ ਕਰਦੇ ਹਨ, ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਉਹਨਾਂ ਨੂੰ ਦੁਨੀਆਂ ਦੇ ਝੂਠੇ ਰਸਾਂ ਦਾ ਫਿਰ ਮੁਤਾਜ ਨਹੀਂ ਹੋਣਾ ਪੈਂਦਾ। ਆਓ ਵਿਚਾਰ ਕਰੀਏ, ਜੋ ਇਸ ਸ਼ਬਦ ਦੀ ਭਾਵਨਾ ਹੈ, ਜੋ ਇਸ ਸ਼ਬਦ ਵਿੱਚ ਪਿਆਰ ਹੈ, ਉਸ ਪਿਆਰ ਵੱਲ ਆਪਾਂ ਆਪਣਾ ਮਨ ਜੋੜੀ ਰੱਖਣਾ ਹੈ। ਔਰ ਵਿਚਾਰ ਕਰੀਏ ਕਿ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਦੇ ਮਨ ਦੀ ਤੜਫ ਕਿਸ ਤਰ੍ਹਾਂ ਦੂਰ ਹੁੰਦੀ ਹੈ ਔਰ ਕਿਸ ਤਰ੍ਹਾਂ ਉਹਨਾਂ ਨੂੰ

ਰਾਏਪੁਰ ਦੀ ਤਲਵੰਡੀ ਜਿਸ ਨੂੰ ਹੁਣ ਸਾਰੇ ਆਪਾਂ ਨਨਕਾਣਾ ਸਾਹਿਬ ਕਰਕੇ ਯਾਦ ਕਰਨੀ ਇਹ ਨਨਕਾਣਾ ਸਾਹਿਬ ਰਾਏਪੁਰ ਦੀ ਤਲਵੰਡੀ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ ਰਾਏਪੁਰ ਦੀ ਤਲਵੰਡੀ ਦਾ ਨਾਮ ਫਿਰ ਨਨਕਾਣਾ ਸਾਹਿਬ ਪੈ ਗਿਆ।

ਹਾਂ ਵਾਰੀ ਵੰਜਾ ਖਨੀਏ ਵੰਜਾ ਤੋ ਸਾਹਿਬ ਕੇ ਨਾਮੀ ਐ ਪਰਮੇਸ਼ਰ ਮੈਂ ਤੇਰੇ ਤੋਂ ਵਾਰੀ ਤੇਰੇ ਨਾਮ ਤੋਂ ਕੁਰਬਾਨ ਜਾਣਾ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ ਆਓ ਆਪਣੀਆਂ ਬਿਰਤੀਆਂ ਉਸੇ ਪਾਸੇ ਲੈ ਚੱਲੀਏ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਰਾਹ ਪੈ ਤੱਕਦੇ ਨੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਆਏ ਆਪਣੇ ਪਿਤਾ ਮਹਿਤਾ ਕਾਲੂ ਨੂੰ ਮਿਲੇ ਨਾਲ ਬੇਬੇ ਨਾਨਕੀ ਦੇ ਪਤੀ ਭਾਈ ਅਜੈ ਰਾਮ ਵੀ ਆਏ

ਇਹ ਜੰਗਲ ਵਿਚ ਦਰਖਤ ਦੇ ਥੱਲੇ ਬੈਠ ਕੇ ਬਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੀੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਕਿ ਇਹ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ ਹੈ, ਪੁੱਤਰ ਜਾਣਨ ਭਾਵੇਂ ਨਾ ਜਾਣ, ਮਾਵਾਂ ਜ਼ਰੂਰ ਜਾਣਦੀਆਂ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ। ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਾਂ। ਕਿਉਂ ਕਿ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਆਵੇ। ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ। ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਣ ਬਾਗ ਵਿੱਚ ਜੇ ਪੁੱਤ ਨਾ ਹੋਵੇ, ਕਾਹਦੇ ਮਿੱਠੇ ਰਾਗ ਮਾਉ ਜੇ ਹੰਝੂ ਚੋਵੇ। ਤੁਰ ਗਏ ਪੁੱਤ ਵਿਦੇਸ਼ ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਇੱਕੇ ਉਹ ਹੋਵੇ ਚੱਲੀ। ਮਾਂ ਜੀਵੇ ਤਦ ਲਾਗ ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਢ ਮਾਉ ਜਿਉਂ ਛਾਲਾ ਕਿਸੇ। ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆ ਦੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ। ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ ਨੂਰ ਦਾ ਰਹੇ ਸਦਾ ਹੀ। ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ। ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ। ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ। ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕੇ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੇ ਗੱਲ ਪਾਵਾਂਗੇ। ਉਹ ਚੋਲਾ ਹੱਥਾਂ ਵਿੱਚ ਫੜੇ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪੇ ਹੀ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਿਆ, ਲਿਆ ਮੈਨੂੰ ਚੋਲਾ ਪੁਆ। ਆਪੇ ਹੀ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੀਰਦੇ। ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪਏ ਕਰਦੇ ਨੇ,
ਗੁਰੂ ਨਾਨਕ ਦੀ ਯਾਦ ਵਿੱਚ ਤੇ ਨਾਲੇ ਅਰਦਾਸਾਂ ਪੈ

ਧੰਨ ਗੁਰੂ ਨਾਨਕ ਸਾਹਿਬ ਨੇ ਬੇਬੇ ਨਾਨਕੀ ਨੂੰ ਜਦ ਇਤਨੇ ਬਚਨ ਕਹੇ, ਭੈਣ ਜੀ ਹੈ ਬੇਬੇ ਨਾਨਕੀ ਤੁਸੀਂ ਵੱਡੇ ਹੋ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਨਹੀਂ ਹੋ ਸਕਦਾ। ਸਤਸੰਗ ਇੱਕ ਇੱਕ ਲਫ਼ਜ਼ ਵਿੱਚੋਂ ਸਾਡੇ ਜੀਵਨ ਵਾਸਤੇ ਸਿੱਖਿਆ ਹੈ, ਇਹ ਵੱਖਰੀ ਗੱਲ ਹੈ। ਇਹਨਾਂ ਗੱਲਾਂ ਨੂੰ ਕੋਈ ਮੰਨੇ ਭਾਵੇਂ ਨਾ ਮੰਨੇ, ਪਰ ਸੁੱਖ ਤਾਂ ਮੰਨਣ ਵਿੱਚ ਹੀ ਹੈ। ਹੁਣ ਤਾਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨੇ ਆ ਹੁਣ ਤੁਸੀਂ ਜਾ ਕੇ ਭਾਈ ਅਜੈ ਰਾਮ ਜੀ ਨੂੰ ਲੈ ਕੇ ਆਓ। ਸ਼ਹਿਰ ਵਾਸੀਆਂ ਨੂੰ ਪਤਾ ਲੱਗ ਗਿਆ ਸੀ, ਦੀਪਮਾਲਾ ਉਸ ਵੇਲੇ ਸ਼ੁਰੂ ਹੋ ਗਈ ਕਿ ਧੰਨ ਗੁਰੂ ਨਾਨਕ ਸਾਹਿਬ ਦਾ ਅੱਜ ਜਨਮ ਦਿਨ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ। ਪਰ ਕੁਝ ਦੇਰ ਬਾਅਦ ਧੰਨ ਗੁਰੂ ਨਾਨਕ ਸਾਹਿਬ ਆਪ ਉੱਠੇ ਤਾਂ ਪਿਤਾ ਮਹਿਤਾ ਕਾਲੂ ਜੀ ਪੁੱਛਦੇ ਨੇ, ਬੇਟਾ ਕਿੱਥੇ ਚੱਲੇ? ਸਾਹਿਬ ਜੀ ਕਹਿਣ ਲੱਗੇ, ਮਰਦਾਨਾ ਭਾਈ ਅਜੈ ਰਾਮ ਨੂੰ ਵੈਰਾਗ ਵਿੱਚ ਉਠਾ ਨਹੀਂ ਸਕਿਆ। ਧੰਨ ਗੁਰੂ ਨਾਨਕ ਸਾਹਿਬ ਆਪ ਉਸ ਜਗ੍ਹਾ ਪਹੁੰਚੇ ਜਿੱਥੇ ਭਾਈ ਅਜੈ ਰਾਮ ਜੀ ਵੈਰਾਗ ਵਿੱਚ ਬੈਠੇ ਸ਼ਬਦ ਗਾ ਰਹੇ ਸਨ। ਅੱਗੇ ਭਾਈ ਮਰਦਾਨਾ ਕੋਲ ਬੈਠੇ ਸ਼ਬਦ ਪੜ੍ਹ ਰਹੇ ਔਰ ਵਾਰ ਵਾਰ ਕਹਿ ਰਹੇ ਸਨ, ਜੈ ਰਾਮ ਜੀ ਉੱਠੋ, ਧੰਨ ਗੁਰੂ ਨਾਨਕ ਸਾਹਿਬ ਆ ਗਏ ਨੇ। ਪਰ ਭਾਈ ਅਜੈ ਰਾਮ ਜੀ ਵੈਰਾਗ ਵਿੱਚੋਂ ਉੱਠ ਨਾ ਸਕੇ, ਕਿਉਂਕਿ ਇਹ ਪਿਆਰ ਭਾਗਾਂ ਨਾਲ ਮਿਲਦਾ ਹੈ ਔਰ ਇਸ ਪਿਆਰ ਨੂੰ ਉਹ ਹੀ ਜਾਣਦਾ ਜਿਸ ਨੇ ਇਹ ਪਿਆਰ ਕੀਤਾ। ਭਗਤ ਕਬੀਰ ਜੀ ਕਹਿੰਦੇ ਨੇ, ਸੋ ਕਤ ਜਾਣੇ ਪੀਰ ਪਰਾਈ ਜਾਂ ਕੇ ਅੰਦਰ ਦਰਦ ਨਾ ਪਾਈ। ਭਗਤ ਰਵਿਦਾਸ ਔਰ ਭਗਤ ਕਬੀਰ ਸਾਹਿਬ ਦੋਨਾਂ ਦੇ ਸ਼ਬਦ ਪੜ੍ਹੀਏ, ਇੱਕੋ ਹੀ ਗੱਲ ਨਜ਼ਰ ਆਉਂਦੀ। ਭਗਤ ਰਵਿਦਾਸ ਉਹ ਵੀ ਮਨ ਦੀ ਤੜਪ ਦੱਸਦੇ ਨੇ ਔਰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਲਾਗੀ ਹੋਏ ਸੋ ਜਾਣੇ ਵੀਰ ਰਾਮ ਭਗਤ ਅਣਿਆਲੇ ਦੀ, ਕਿ ਇਹ ਪ੍ਰੇਮਾ ਭਗਤੀ ਦੇ ਤੀਰ ਜਿਹੜੇ ਨੇ ਜਿਹਨੂੰ ਲੱਗ ਜਾਣ, ਇਹ ਜਿਹਨੂੰ ਤੀਰ ਲੱਗਦੇ ਨੇ ਉਹ ਹੀ ਜਾਣੇ

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏਭੋਇ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੂੰ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ। ਸਤਸੰਗ ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ। ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ ਅਸਲ ਵਿੱਚ ਧਰਮੀ ਵੀ ਉਹੀ ਨੇ, ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਹੇ ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖੇ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ, ਇਹ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਸਾਰੇ ਸੁੱਖ ਹਨ।

ਇਹ ਹੈ ਰਾਗਾਂ ਦਾ ਕੀਰਤਨ ਸਾਡਾ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਦੀਆਂ ਜਿੰਨੀਆਂ ਵੀ ਰਚਨਾਵਾਂ ਹਨ ਸਾਰੀ ਪਵਿੱਤਰ ਬਾਣੀ ਇਹਨਾਂ ਰਾਗਾਂ ਦੇ ਵਿੱਚ ਹੈ। ਆਮ ਤੌਰ ਤੇ ਸਾਡੇ ਸਿੱਖਾਂ ਦਾ ਇਹ ਪੁਰਾਤਨ ਕੀਰਤਨ ਹੈ, ਇਹ ਪੁਰਾਤਨ ਕੀਰਤਨ ਜੋ ਅੱਜ ਕੱਲ ਨਵਾਂ ਕੀਰਤਨ ਚੱਲਿਆ ਹੈ, ਜਿਹੜਾ ਨਾਲ ਸ਼ਬਦ ਪੜ੍ਹ ਲਏ ਕਹਿਣ ਦਾ ਮਤਲਬ ਇਹ ਸਾਡੇ ਸਿੱਖ ਧਰਮ ਦੀ ਵਿਲੱਖਣਤਾ ਹੈ, ਬੜੀ ਵੱਡੀ ਗੱਲ ਹੈ। ਇੱਕ ਵਾਰ ਇੱਕ ਬਹੁਤ ਵੱਡੇ ਕਾਨਸਰਟ ਹਾਲ ਚ ਬੈਠੇ ਹੋਏ ਰਵੀ ਸ਼ੰਕਰ ਵਜਾ ਰਹੇ ਸਨ, ਅਲਾ ਰੱਖਾ ਸਾਹਿਬ ਨਾਲ ਵਜਾ ਰਹੇ ਸਨ, ਇੱਕ ਅੰਗਰੇਜ਼ ਜਿਹੜਾ ਮੇਰੇ ਨਾਲ ਬੈਠਾ ਹੋਇਆ ਕਹਿ ਰਿਹਾ ਸੀ ਕਿ ਇਹ ਹਰਿਮੰਦਰ ਸਾਹਿਬ ਵਿਚ ਇਹੋ ਜਿਹਾ ਵਾਤਾਵਰਨ, ਕਿਉਂਕਿ ਜਦੋਂ ਜਿਹੜੇ ਆਰਟਿਸਟ ਲੋਕ ਹਨ ਇਹ ਰਾਗ ਨੂੰ ਵਜਾਉਂਦੇ ਹਨ, ਰਾਗ ਵੀ ਇੱਕ ਭਗਤੀ ਹੈ, ਸਭ ਕੁਝ ਹੀ ਬਾਹਰ ਕਰ ਦਿੰਦੇ ਹਨ, ਸੁਰ ਕਰ ਦਿੰਦੇ ਹਨ, ਜਿੰਨੀਆਂ ਵੀ ਬਸੁਰੀਆਂ ਆਤਮਾਵਾਂ ਹੁੰਦੀਆਂ ਹਨ ਸਾਰੀਆਂ ਸੁਰ ਹੋ ਜਾਂਦੀਆਂ। ਉਸ ਅੰਗਰੇਜ਼ ਦੀ ਇਹ ਵਰਡਿੰਗ ਸੀ ਕਿ ਇਹੋ ਜਿਹਾ ਐਟਮੋਸਫੇਅਰ ਹਰਿਮੰਦਰ ਸਾਹਿਬ ਵਿਚ ਚੌਵੀ ਘੰਟੇ ਰਹਿੰਦਾ ਸੀ, ਹਰ ਵਕਤ ਕਿਸੇ ਨੇ ਨਵੇਂ ਤੋਂ ਨਵਾਂ ਰਾਗ ਛੇੜਨਾ। ਖੈਰ ਹੋ ਰਿਹਾ ਕਿ ਉਸਤਾਦਾਂ ਤੋਂ ਮਾਰ ਖਾਣ ਦੀ ਗੱਲ ਪਰੇ, ਹੁਣ ਤਾਂ ਜਿਹੜਾ ਕੋਈ ਬੜਾ ਹੀ ਸਿੱਧਾ ਸ਼ਬਦ ਪੜੇ ਜੀ ਪੜੇ, ਪਰ ਇਹ ਪੁਰਾਤਨ ਕੀਰਤਨ ਹੈ। ਸੋ ਸਾਧ ਸੰਗਤ ਹੁਣ ਸਾਰੇ

ऐसे गुर कौ बल बल जाई।